एक एक की पीर पछाने, कट कट के पट पट की जाने। जब युद्ध करख करा कर तारा,

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨੰਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ

ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰ ਜੀ, ਸੰਧਿਆ ਦੇ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਚੌਂਕੀ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ, ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਪਰੰਤ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਸਭ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਹਿਬ ਸੰਗਤ ਜੀ, ਆਪ ਵਡਭਾਗੇ ਹੋ ਜੋ ਸ਼ਾਮ ਦੇ ਦੀਵਾਨਾਂ ਵਿੱਚ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਉਪਰੰਤ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਓ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਬੱਚਿਆਂ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ 24 ਅਕਤੂਬਰ ਨੂੰ ਹੋਵੇਗਾ। ਇਹ ਮੁਕਾਬਲਾ ਸਵੇਰੇ 8 ਵਜੇ ਆਰੰਭ ਹੋਵੇਗਾ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਜੀ ਦੀ ਵੈਬਸਾਈਟ 'ਤੇ ਜਾ ਕੇ ਆਪ ਆਪਣੇ ਬੱਚਿਆਂ ਨੂੰ ਇਸ ਮੁਕਾਬਲੇ ਵਾਸਤੇ ਵੱਧ ਤੋਂ ਵੱਧ ਰਜਿਸਟਰ ਕਰੋ ਤਾਂ ਜੋ ਬੱਚੇ ਇਸ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਹਿੱਸਾ ਲੈ ਸਕਣ। ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਆਪ ਸਭ ਸੰਗਤਾਂ ਨੂੰ ਨਿਹਾਲ ਕਰਨਗੇ।

ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ।

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੂਪ ਨ ਰੇਖ ਨ ਰੰਗ ਕਿਛ ਤ੍ਰੈਗੁਣ ਤੇ ਪ੍ਰਭ ਭਿੰਨ

ਜਗਤ ਪਿਉ ਆਨੰਦ ਤਾਰਨ ਮਨੁੱਖੈ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਵਸ ਕੀਨੇ ਜਮਤ ਨ ਤਰਾਸ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ

ਗੁਰੂ ਬਿਨਾਮੈ ਨਾਹੀ ਹੋਰ। ਸਤਨਾਮ ਵਾਹਿਗੁਰੂ ਸਾਹਿਬ ਜੀ ਪੌੜੀ।

ਗੁਰ ਸ਼ਬਦ ਸੁਣਾਇਆ। ਚਾਰ ਵਰਨ ਚਾਰ ਮਜ਼ਹਬ ਹਾਂ, ਸ਼ਰਨ ਕਮਲ ਸਰਣਾਗਤ ਆਇਆ। ਪਾਰਸ ਪਰਸ ਅਪਰਸ ਜਗ, ਅਸ਼ਟ ਧਾਤ ਇਕ ਧਾਤ ਕਰਾਇਆ। ਪੈਰੀ ਪਾਏ ਨਿਵਾਇਕੈ, ਹਉਮੈ ਰੋਗ ਅਸਾਧ ਮਿਟਾਇਆ। ਹੁਕਮ ਰਜਾਈ ਚੱਲਣਾ, ਗੁਰਮੁਖ ਗਾਡੀ ਰਾਹ ਚਲਾਇਆ। ਪੂਰੇ ਪੂਰਾ ਥਾਟ ਬਣਾਇਆ, ਹੁਕਮ ਰਜਾਈ ਚੱਲਣਾ, ਗੁਰਮੁਖ ਗਾਡੀ ਰਾਹ ਚਲਾਇਆ। ਪੂਰੇ ਪੂਰਾ ਥਾਟ ਬਣਾਇਆ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਨਵਾਉ ਸਤਿਗੁਰਾਂ ਨੂੰ ਸੀਸ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਸਾਰੇ ਜੋ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ 'ਚ ਸਤ ਸੰਗਤ ਰੂਪ ਜੁੜ ਕੇ ਬੈਠੇ ਹਾਂ। ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਕੀਰਤਨ ਵਿੱਚ ਬੇਨਤੀ ਜੋਦੜੀ ਅਕਾਲ ਪੁਰਖ ਅੱਗੇ ਕੀਤੀ ਜਾ ਰਹੀ ਸੀ ਵੀ ਮੇਰੇ 'ਤੇ ਕਿਰਪਾ ਕਰੋ ਜੀ, ਮੈਨੂੰ ਇਹ ਦਾਤ ਬਖਸ਼ੋ, ਮੈਂ ਤੇਰੀ ਸਿਫਤ ਸਲਾਹ ਕਰ ਸਕਾਂ। ਸਿਫਤ ਸਲਾਹ ਵੀ ਅੱਠੇ ਪਹਿਰ ਕਰਾਂ, ਹਰ ਵੇਲੇ ਕਰਾਂ, ਦਿਨ ਰਾਤ ਕਰਾਂ, ਇਹ ਦਾਤ ਮੰਗ ਰਹੇ ਸੀ। ਆਠ ਪਹਿਰ ਸਲਾਹ ਸਿਰਜਣਹਾਰ ਤੋਂ, ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰਹ, ਇਹ ਦਾਤ ਹੈ ਦਾਤੇ ਕੋਲ। ਇਹ ਦਾਤ ਜਦੋਂ ਬਖਸ਼ਿਸ਼ ਕਰਦਾ ਹੈ ਉਦੋਂ ਜੀਵ ਉਸ ਮਾਲਕ ਦੀ ਉਸਤਤ ਕਰਦਾ ਹੈ, ਜਿਹਨੂੰ ਮਰ ਕਹਿੰਦੇ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇ। ਇਹ ਜੋ ਉਹਦੀ ਸਿਫਤ ਸਲਾਹ ਹੈ, ਅਸੀਂ ਨਹੀਂ ਉਹਦੀ ਸਿਫਤ ਸਲਾਹ ਕਰ ਸਕਦੇ, ਇਹ ਸਿਫਤ ਸਲਾਹ ਉਹ ਆਪਦੀ ਆਪ ਹੀ ਕਰਵਾ ਰਿਹਾ ਅਤੇ ਕਰ ਰਿਹਾ ਸਾਨੂੰ ਜੀਵਨ ਸਫਲ ਕਰਨ ਲਈ। ਮਹਾਰਾਜ ਫਰਮਾਨ ਕਰਦੇ ਨੇ, ਜਿਸ ਨੂੰ ਬਖਸ਼ਿਆ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸੋ ਉਹਦੀ ਕਿਰਪਾ ਦੁਆਰਾ ਹੀ ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ। ਸਤਿਗੁਰ ਦੀ ਸ਼ਰਨ 'ਚ ਆ ਕੇ ਬੇਨਤੀਆਂ ਜੋਦੜੀਆਂ ਕਰਕੇ ਇਹ ਪ੍ਰਾਪਤੀ ਹੁੰਦੀ ਆ। ਆਓ ਜੋ ਲੜੀਵਾਰ ਕਥਾ ਭਾਈ ਗੁਰਦਾਸ ਦੀਆਂ ਵਾਰਾਂ ਦੀ ਚੱਲ ਰਹੀ ਹੈ, ਅੱਜ 12ਵੀਂ ਵਾਰ ਦੀ 17ਵੀਂ ਪੌੜੀ ਦੀ ਆਪਾਂ ਵਿਚਾਰ ਕਰ ਰਹੇ ਹਾਂ। ਅੱਜ ਦੇ ਸ਼ਬਦ ਵਿੱਚ ਉਸ ਨਿਰੰਕਾਰ ਅਤੇ ਆਕਾਰ ਦਾ ਭੇਦ ਦਿੱਤਾ ਗਿਆ। ਵੈਸੇ ਤਾਂ ਸਾਰੀ ਗੁਰਬਾਣੀ ਦੇ ਵਿੱਚ ਨਿਰੰਕਾਰ ਅਤੇ ਆਕਾਰ ਦਾ ਭੇਦ ਹੈ। ਹੁਣ ਅਸੀਂ ਆਕਾਰ ਨਾਲ ਜੁੜਨ ਕਰਕੇ ਸਾਨੂੰ ਨਿਰੰਕਾਰ ਦਾ ਭੇਤ ਨਹੀਂ ਆਉਂਦਾ, ਕਿਉਂਕਿ ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਕੋਈ ਆਕਾਰ ਨਹੀਂ ਹੈ। ਮਹਾਰਾਜ ਫਰਮਾਨ ਕਰਦੇ ਨੇ, ਤਿਸ ਰੂਪ ਨਰੇਖ ਅਨਾਹਦ ਬਾਜੇ ਸ਼ਬਦ ਨਿਰੰਜਣ ਕੀ ਆ। ਇਸ ਲਈ ਉਹਦੀ ਪਛਾਣ ਸ਼ਬਦ ਦੁਆਰਾ ਹੁੰਦੀ ਆ, ਨਾਮ ਦੁਆਰਾ ਹੁੰਦੀ ਆ। ਇਸ ਲਈ ਉਹ ਪਰਮੇਸ਼ਰ ਜਿਹੜਾ ਹੈ ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ। ਜਿਹਦੇ 'ਤੇ ਖੁਸ਼ ਹੁੰਦਾ ਹੈ, ਜਿਹੜਾ ਸੰਗਤ 'ਚ ਆ ਕੇ ਉਹਦੀ ਸ਼ਰਨ 'ਚ ਆ ਜਾਂਦਾ, ਉਹਨੂੰ ਆਪ ਹੀ ਜਣਾਉਂਦਾ ਹੈ। ਰੂਪ ਨਰੇਖ ਨਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬਜਾਏ ਨਾਨਕਾ ਜਸ ਹੋਵੈ ਸੋ ਪ੍ਰਸੰਨ। ਇਸ ਲਈ ਉਹਦੀ ਖੁਸ਼ੀ ਹੈ। ਖੁਸ਼ੀ ਲੈਣ ਲਈ ਫਿਰ ਜਿਵੇਂ ਮਾਤਾ ਪਿਤਾ ਦੀ ਬੱਚਾ ਹੁਕਮ ਚਰਨ ਦਾ ਆਗਿਆਕਾਰੀ ਬਣ ਕੇ, ਇਸੇ ਤਰ੍ਹਾਂ ਹੀ ਸਾਨੂੰ ਗੁਰੂ ਦੇ ਆਗਿਆਕਾਰੀ ਬਣਨਾ ਪਊਗਾ, ਹੁਕਮ ਚ ਰਹਿਣਾ ਪਊਗਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਆਓ ਸ਼ਬਦ ਦੀ ਵਿਚਾਰ ਕਰੀਏ, ਕਰੋ ਸੁਰਤੀਆਂ ਨੂੰ ਕਾਗਰ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਨਿਰੰਕਾਰ ਆਕਾਰ ਜੋਤ ਸਰੂਪ ਅਨੂਪ ਦਿਖਾਇਆ। ਭਾਈ ਗੁਰਦਾਸ ਜੀ ਜੋ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਭੇਜ ਦਿੱਤਾ, ਉਸੇ ਦੀ ਪੁਸ਼ਟੀ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੇ ਨਿਰੰਕਾਰ ਨੂੰ ਕਿਹਾ ਆਦਿ ਸੱਚ,
ਜਿਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ ਉਹਨੂੰ ਕਹਿ ਸੱਚ ਬ੍ਰਹਮ। ਜਿਹੜਾ ਬ੍ਰਹਮ ਹੈ ਸੱਚ ਹੈ ਉਹਦੇ ਤੋਂ ਆਕਾਰ ਬਣਾਏ ਉਹਨੇ ਆਪ, ਉਹਨੇ ਆਪਣੇ ਵਿੱਚੋਂ ਮਾਇਆ ਨੂੰ ਪੈਦਾ ਕੀਤਾ। ਮਾਇਆ ਦੁਆਰਾ ਆਕਾਰ ਬਣਾਏ ਜਾਂਦੇ ਨੇ, ਇਸ ਲਈ ਉਸ ਨਿਰੰਕਾਰ ਆਕਾਰ ਕਰ। ਇਹ ਸੰਸਾਰ ਸਾਰਾ ਨਿਰੰਕਾਰ ਤੋਂ ਇੱਕ ਤੋਂ ਅਨੇਕ ਰੂਪ 'ਚ ਪ੍ਰਗਟ ਹੋਇਆ ਹੋਇਆ, ਅਤੇ ਇਹ ਨਹੀਂ ਹੈ ਉਹ ਸੰਸਾਰ ਨੂੰ ਪੈਦਾ ਕਰਕੇ ਕਿਤੇ ਚਲਿਆ ਗਿਆ, ਉਹ ਵਿੱਚ ਸਾਰਿਆਂ ਦੇ ਵਿੱਚ ਮੌਜੂਦ ਹੈ। ਹੈ ਭੀ ਸੱਚ, ਹੈ ਭੀ ਸੱਚ ਦਾ ਭਾਵ ਹੁੰਦਾ ਹੈ, ਸਾਰਿਆਂ ਦੇ ਵਿੱਚ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ। ਸਾਨੂੰ ਕਿਉਂ ਨਹੀਂ ਦਿਸਦਾ? ਕਿਉਂਕਿ ਅਸੀਂ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਿਤੇ ਕੀਤੀ, ਸਾਡੇ ਅੰਦਰ ਪ੍ਰੇਮ ਨਹੀਂ ਪੈਦਾ ਹੋਇਆ ਉਹਨੂੰ ਮਿਲਣ ਦਾ। ਜਦੋਂ ਪ੍ਰੇਮ ਪੈਦਾ ਹੋਊਗਾ ਉਦੋਂ ਭੇਤ ਦੇਊਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ, ਇਸ ਪੌੜੀ ਦੇ ਵਿੱਚ ਫਿਰ ਸਰਗੁਣ ਸਰੂਪ ਦੀ ਉਸਤਤ ਕੀਤੀ ਗਈ ਆ ਨਿਰੰਕਾਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ, ਕਿਉਂਕਿ ਇਸ ਤੋਂ ਪਹਿਲਾਂ ਭਗਤਾਂ ਦੀ ਗੱਲ ਚੱਲ ਰਹੀ ਸੀ, ਜਿਹੜੇ ਕਲਯੁੱਗ ਦੇ ਵਿੱਚ ਇਸ ਯੁੱਗ ਦੇ ਵਿੱਚ ਭਗਤ ਹੋਏ ਉਹਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ, ਉਹਨਾਂ ਦੀ ਆਪਾਂ ਕਥਾ ਸਰਵਣ ਕਰ ਚੁੱਕੇ ਹਾਂ। ਅੱਜ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਕਰ ਰਹੇ ਨੇ, ਇਹਦੇ ਵਿੱਚ ਭੇਦ ਦੇ ਰਹੇ ਨੇ, ਗੁਰੂ ਨਾਨਕ ਦੇਵ ਜੀ ਨੇ ਆ ਕੇ ਕਿਵੇਂ ਜੀਵਾਂ ਨੂੰ ਤਾਰਿਆ, ਕੀ ਭੇਦ ਦਿੱਤਾ। ਉਹੀ ਭੇਦ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਨੇ। ਇਸ ਲਈ ਉਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ। ਅਨੂਪ ਦਾ ਮਤਲਬ ਹੁੰਦਾ ਸੋਹਣਾ, ਜਿਵੇਂ ਪਰਮਾਤਮਾ ਅਨੂਪ ਹੈ ਇਵੇਂ ਹੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਕੀਤਾ ਆਪਣਾ ਰੂਪ, ਅਨੂਪ ਸਤਿਗੁਰ ਸਰੂਪ। ਇਸ ਲਈ ਗੁਰੂ ਨਾਨਕ ਦੇਵ ਜੀ ਕਲਯੁੱਗ ਦੇ ਵਿੱਚ ਸਤਿਗੁਰ ਪ੍ਰਗਟ ਹੋਏ ਨੇ। ਉਹਨਾਂ ਤੋਂ ਪਹਿਲਾਂ ਜਿਹੜੇ ਗੁਰਮੁਖਾਂ ਦਾ ਜ਼ਿਕਰ ਆਇਆ ਭਾਈ ਗੁਰਦਾਸ ਦੀਆਂ ਵਾਰਾਂ 'ਚ, ਉਹਨਾਂ ਨੂੰ ਸੰਸਾਰ 'ਚ ਆ ਕੇ ਗੁਰੂ ਧਾਰਨ ਕਰਨਾ ਪਿਆ, ਗੁਰੂ ਦੇ ਰਾਹੀਂ ਗਿਆਨ ਹੋਇਆ, ਪਰ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਨ ਕਰਨਾ ਨਹੀਂ ਪਿਆ ਕਿਉਂਕਿ ਸਤਿਗੁਰ ਸਰੂਪ ਸੀ। ਇਹਨਾਂ ਨੂੰ ਬਹੁਤ ਥੱਪ ਕੇ ਭੇਜਿਆ, ਆਪਣਾ ਰੂਪ ਥੱਪ ਕੇ ਭੇਜਿਆ, ਆਪਣੇ ਵਿੱਚੋਂ ਪ੍ਰਗਟ ਕੀਤਾ, ਜੋਤ ਦੇ ਵਿੱਚੋਂ ਜੋਤ ਪ੍ਰਗਟ ਕੀਤੀ। ਕਹਿਣ ਤੋਂ ਭਾਵ ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ ਵੀ ਜਿਵੇਂ ਸਾਡਾ ਜਿਹੜਾ ਹੈ ਜਨਮ ਉਹ ਵੱਖਰਾ ਹੈ, ਸਤਿਗੁਰ ਪ੍ਰਗਟ ਹੁੰਦੇ ਨੇ ਕਿਉਂਕਿ ਸਾਡਾ ਮਨ ਜਿਹੜਾ ਹੈ ਇਹ ਪੰਜਾਂ ਤੱਤਾਂ ਤੋਂ ਪੈਦਾ ਹੁੰਦਾ, ਸੂਖਮ ਪੰਜਾਂ ਤੱਤਾਂ ਤੋਂ, ਇਹ ਮਨ ਕਰਮਾਂ, ਇਹ ਮਨ ਧਰਮਾਂ, ਇਹ ਮਨ ਪੰਚ ਤੱਤ 'ਤੇ ਜਨਮਾਂ, ਸਾਕਤ ਲੋਭੀ ਇਹ ਮਨ ਮੂੜਾ, ਗੁਰਮੁਖ ਨਾਮ ਜਪੀਏ ਮਨ ਰੂੜਾ। ਇਹ ਨਾਮ ਜਪਣ ਲਈ ਆਇਆ ਸੀਗਾ ਮਨ ਸੰਸਾਰ 'ਚ, ਮਨੁੱਖਾ ਜਨਮ ਮਿਲਿਆ ਹੀ ਇਸ ਕੰਮ ਲਈ ਸੀਗਾ, ਪਰ ਇਹ ਭੁੱਲ ਗਿਆ, ਸਾਕਤ ਲੋਭੀ ਬਣ ਗਿਆ, ਸੰਸਾਰ ਦੇ ਪਦਾਰਥਾਂ ਦਾ ਹੋਰ ਲੋਭ ਪੈ ਗਿਆ ਇਹਦੇ ਅੰਦਰ, ਸਾਕਤ ਲੋਭੀ ਇਹ ਮਨ ਮੂੜਾ, ਇਹ ਮੂਰਖ ਬਣ ਗਿਆ। ਇਸ ਲਈ ਇਹਨੂੰ ਗਿਆਨ ਦੇ ਕੇ ਮੂਰਖ ਨੂੰ ਸਿਆਣਾ ਬਣਾਇਆ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਵੀ ਫਿਰ ਉਹਨਾਂ ਨੂੰ ਗੁਰੂ ਕੋਲ ਜਾਣਾ ਪੈਂਦਾ, ਜਦੋਂ ਸਾਡਾ ਮਨ ਲੋਭੀ ਹੋ ਜਾਂਦਾ, ਮੂਰਖ ਹੋ ਜਾਂਦਾ, ਫਿਰ ਗੁਰੂ ਗਿਆਨ ਦਿੰਦਾ, ਫਿਰ ਇਹਦੇ 'ਤੇ ਕਿਰਪਾ ਹੁੰਦੀ ਹੈ ਗੁਰੂ ਦੀ ਕਿਰਪਾ ਦੁਆਰਾ, ਉਹਨੂੰ ਗੁਰਪ੍ਰਸਾਦ ਕਹਿੰਦੇ ਨੇ। ਗੁਰ ਕਿਰਪਾ ਜੇ ਨਰਕੋ ਕਿੰਨੀ, ਅਤੇ ਇਹ ਜੁਗਤ ਪਛਾਣੀ, ਫਿਰ ਉਹਨਾਂ ਨੂੰ ਜੁਗਤ ਹੀ ਗੁਰੂ ਸਿਖਾਉਂਦਾ। ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਨਿਰੰਕਾਰ ਆਕਾਰ ਕਰ, ਨਿਰੰਕਾਰ ਨੇ ਆਪਣੇ ਵਿੱਚੋਂ ਜੋਤ ਦੇ ਵਿੱਚੋਂ ਜੋਤ ਪ੍ਰਗਟ ਕੀਤੀ ਅਤੇ ਉਹਦੇ ਉੱਤੇ ਆਕਾਰ ਦਿੱਤਾ ਗਿਆ। ਇਸ ਲਈ ਉਹਨਾਂ ਨੂੰ ਕਿਹਾ ਗਿਆ ਉਹ ਸੰਸਾਰ ਦੇ ਵਿੱਚ ਪ੍ਰਗਟ ਹੋਏ। ਇਸ ਲਈ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਇਸ ਲਈ ਉਹਨਾਂ ਨੂੰ ਆਪਣੇ ਵਿੱਚੋਂ ਥਾਪ ਕੇ ਭੇਜਿਆ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕਾ ਕੋਏ। ਉਹਨਾਂ ਅੰਤਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ, ਉਹਨਾਂ ਨੂੰ ਨਾਮ ਵਿੱਚੋਂ ਪ੍ਰਗਟ ਕੀਤਾ ਜਾਂਦਾ। ਕਹਿਣ ਤੋਂ ਭਾਵ ਉਹ ਸ਼ਬਦ ਵਿੱਚੋਂ ਪ੍ਰਗਟ ਹੁੰਦੇ ਨੇ ਅਤੇ ਸ਼ਬਦ ਦਾ ਭੇਦ ਦਿੰਦੇ ਨੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਇੱਥੇ ਜ਼ਿਕਰ ਕਰ ਰਹੇ ਨੇ ਵੀ ਉਹਨਾਂ ਨੂੰ ਆਕਾਰ ਪ੍ਰਗਟ ਕੀਤਾ ਨਿਰੰਕਾਰ ਨੇ ਆਪਣੇ ਵਿੱਚੋਂ, ਸਾਡੇ ਜੀਵਾਂ ਦਾ ਭਲਾ ਕਰਨ ਲਈ, ਸੰਸਾਰ ਦੇ ਜੀਵਾਂ ਨੂੰ ਤਾਰਨ ਲਈ ਆਏ ਸੀ।
ਪਰ ਬਿਨਾਂ ਭਾਗਾਂ ਤੋਂ ਜੋ ਸਤਿਗੁਰ ਦੇਣਾ ਚਾਹੁੰਦਾ ਮਿਲਦਾ ਨੀਗਾ, ਕਿਉਂਕਿ ਸੰਗਤ 'ਚ ਆ ਕੇ ਮਿਲਦਾ। ਬਹੁਤ ਸਾਰੇ ਜੀਵ ਸੰਗਤ ਨਹੀਂ ਕਰਦੇ, ਕੋਈ ਸ਼ੰਕਾ ਕਰ ਲੈਂਦੇ ਨੇ, ਜਿਵੇਂ ਅੱਜ ਵੀ ਇਹ ਪਦਾਰਥ ਸੰਗਤ 'ਚੋਂ ਆ ਕੇ ਮਿਲਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਪਰ ਸਾਡੇ ਅੰਦਰ ਕੋਈ ਸ਼ੰਕਾ ਹੁੰਦਾ, ਆਪਦਾ ਗਿਆਨ ਹੁੰਦਾ, ਛੱਡਦਾ ਨਹੀਂ ਜੀਵ, ਇਸ ਕਰਕੇ ਪਦਾਰਥ ਮਿਲਦਾ ਨੀਗਾ। ਇਸ ਲਈ ਮਹਾਰਾਜ ਕਹਿੰਦੇ ਪ੍ਰਥਮੇ ਨਾਨਕ ਚੰਦ ਜਗਤ ਭਿਓ ਆਨੰਦ ਤਾਰਨ ਮਨੁੱਖੇ ਜਨ ਕੀਓ ਪ੍ਰਗਾਸ਼। ਉਹ ਸਾਨੂੰ ਜੀਵਾਂ ਨੂੰ ਤਾਰਨ ਲਈ ਆਏ ਸੀ। ਸਤਿਗੁਰ ਬੋਹਿਤ ਹੁੰਦਾ, ਬੇੜਾ ਹੁੰਦਾ, ਜਿਹੜਾ ਵੀ ਸਤਿਗੁਰ ਦੇ ਬੇੜੇ 'ਤੇ ਚੜ੍ਹ ਜਾਂਦਾ ਉਹ ਪਾਰ ਹੋ ਜਾਂਦਾ। ਜਿਹਨੂੰ ਮਹਾਰਾਜ ਕਹਿੰਦੇ ਸਤਿਗੁਰ ਬੋਹਿਤ ਹਰ ਨਾਮ ਹੈ, ਕਿਤ ਬਿਧ ਚੜ੍ਹਿਆ ਜਾਏ, ਗੁਰ ਕੇ ਸ਼ਬਦ ਭਰਮ ਕੱਟੀਏ ਵਿੱਚ ਬੋਹਿਤ ਬੈਠਾ ਆਏ। ਇਸ ਲਈ ਸਤਿਗੁਰ ਬੋਹਿਤ ਹੈ, ਸਤਿਗੁਰੂ ਹੈ ਬੋਹਿਥਾ, ਇਸ ਕਰਕੇ ਸਤਿਗੁਰ ਬੋਹਿਤ ਹੈ, ਨਾਮ ਦਾ ਬੇੜਾ ਹੈ। ਜਿਹੜੇ ਵੀ ਨਾਮ ਦੇ ਬੇੜੇ 'ਤੇ ਚੜ੍ਹ ਜਾਂਦੇ ਨੇ ਉਹ ਪਾਰ ਹੋ ਜਾਂਦੇ ਨੇ ਸੰਸਾਰ ਸਾਗਰ ਤੋਂ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਤਾਰਨ ਲਈ ਆਏ, ਫਿਰ ਜਿੰਨਾ ਸਮਾਂ ਅਕਾਲ ਪੁਰਖ ਨੇ ਹੁਕਮ ਕੀਤਾ ਉਹਨਾਂ ਨੇ ਸਾਨੂੰ ਤਾਰਿਆ, ਅਤੇ ਜਦੋਂ ਹੁਕਮ ਹੋਇਆ ਫਿਰ ਇਹੀ ਖਜ਼ਾਨਾ ਗੁਰੂ ਅੰਗਦ ਦੇਵ ਜੀ ਨੂੰ ਬਖਸ਼ਿਸ਼ ਕਰਕੇ ਗਏ। ਜੋਤ ਉਹੀ ਸੀ, ਪ੍ਰਗਟ ਹੋਈ ਫਿਰ ਗੁਰੂ ਅੰਗਦ ਦੇਵ ਜੀ 'ਚ, ਫਿਰ ਉਹਨਾਂ ਨੂੰ ਇਹ ਗਿਆਨ ਦਿੱਤਾ ਅਤੇ ਉਹਨਾਂ ਨੂੰ ਗੁਰੂ ਧਾਰਨ ਕਰਨਾ ਪਿਆ। ਗੁਰੂ ਅੰਗਦ ਨੂੰ ਗੁਰੂ ਧਾਰਨ ਕਰਨਾ ਪਿਆ ਕਿਉਂਕਿ ਉਹ ਇੱਕ ਸਿੱਖ ਸੀ। ਇਸ ਲਈ ਸਤਿਗੁਰ ਅਤੇ ਸਿੱਖ ਦੇ ਵਿੱਚ ਇੰਨਾ ਹੀ ਫਰਕ ਆ। ਸਾਨੂੰ ਗੁਰੂ ਧਾਰਨ ਕਰਨਾ ਪਊਗਾ, ਗੁਰੂ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਹੋਣਾ। ਜਿੰਨਾ ਮਰਜ਼ੀ ਗਿਆਨ ਹੋਵੇ ਦੁਨੀਆਂ ਦਾ, ਜੇ ਗੁਰੂ ਦਾ ਗਿਆਨ ਨਹੀਂ ਹੈ ਨਾ, ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਸ ਲਈ ਗੁਰੂ ਨਾਨਕ ਦੇਵ ਜੀ ਜੋਤ ਸਰੂਪ ਅਨੂਪ ਦਿਖਾਇਆ। ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਨੇ ਆਪਣੀ ਜੋਤ ਉਹਨਾਂ ਵਿੱਚ ਟਿਕਾਈ ਅਤੇ ਅਨੂਪ, ਉਹਨਾਂ ਵਰਗਾ ਕੋਈ ਦੁਨੀਆਂ 'ਚ ਨਹੀਂ ਸੋਹਣਾ ਸਤਿਗੁਰ ਹੈ। ਇਸ ਲਈ ਨਿਰੰਕਾਰ ਆਕਾਰ ਕਰ। ਵੈਸੇ ਤਾਂ ਨਿਰੰਕਾਰ ਤੋਂ ਸਾਰੇ ਹੀ ਆਕਾਰ ਬਣੇ ਨੇ, ਸਾਰਿਆਂ ਦੇ ਵਿੱਚ ਹੈ, ਪਰ ਗੁਰੂ ਨਾਨਕ ਦੇਵ ਜੀ ਨੂੰ ਥਾਪ ਕੇ ਭੇਜਿਆ ਕਿਉਂਕਿ ਉਹ ਸਮਾਂ ਹੀ ਐਸਾ ਸੀ। ਇਹ ਵਿੱਚ ਜ਼ਿਕਰ ਕਰਦੇ ਨੇ ਇਸ ਸ਼ਬਦ 'ਚ ਵੀ, ਕਿਉਂਕਿ ਦੁਨੀਆਂ ਦੇ ਵਿੱਚ ਇੰਨਾ ਜ਼ਿਆਦਾ ਭੇਦ ਭਾਵ ਕੋਈ ਸਮਝਾਉਣ ਵਾਲਾ ਰਹਿ ਹੀ ਨਹੀਂ ਗਿਆ ਸੀਗਾ। ਜਿਹੜੇ ਸਮਝਾਉਣ ਵਾਲੇ ਲੋਕ ਸੀਗੇ, ਜਿਹਨਾਂ ਨੂੰ ਅਸੀਂ ਧਰਮੀ ਲੋਕ ਕਹਿ ਦਿੰਦੇ ਹਾਂ, ਉਹ ਵੀ ਗਿਆਨ ਨਹੀਂ ਸੀ ਉਹਨਾਂ ਨੂੰ। ਇਸ ਕਰਕੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ 'ਚ ਆਉਣਾ ਪਿਆ ਅਤੇ ਸਾਨੂੰ ਸਮਝਾ ਰਹੇ ਨੇ ਵੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨੂੰ ਜਦੋਂ ਜੀਵਾਂ ਨੇ ਪੁਕਾਰ ਕੀਤੀ ਸੰਸਾਰ ਦੇ ਵਿੱਚ, ਜਿਹੜੇ ਭਗਤੀ ਕਰਦੇ ਆ ਪੁਕਾਰਾਂ ਕਰਦੇ ਨੇ ਵਾਹਿਗੁਰੂ ਜੀ ਕਿਰਪਾ ਕਰੋ, ਜਿਵੇਂ ਅਸੀਂ ਰੋਜ਼ ਬੇਨਤੀ ਕਰਦੇ ਹਾਂ ਸਹੀ ਪਿਆਰੇ ਮੇਲ ਜਿਹਨਾਂ ਮਿਲੇ ਤੇਰਾ ਨਾਮ ਚੇਤਾ ਆਵੇ, ਕੋਈ ਸਾਨੂੰ ਐਸਾ ਗੁਰਮੁਖ ਮਿਲ ਜਾਵੇ। ਉਹਨਾਂ ਦੀ ਪੁਕਾਰ ਫਿਰ ਪਰਮਾਤਮਾ ਨੇ ਸੁਣੀ, ਸੰਸਾਰ ਨੂੰ ਤਾਰਨ ਲਈ ਫਿਰ ਗੁਰੂ ਨਾਨਕ ਦੇਵ ਜੀ ਨੂੰ ਪ੍ਰਗਟ ਕੀਤਾ ਸੰਸਾਰ ਦੇ ਵਿੱਚ। ਇਸ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਗੁਰ ਸਰੂਪ ਇਸ ਯੁੱਗ ਦੇ ਵਿੱਚ ਪ੍ਰਗਟ ਹੋਏ ਨੇ। ਇਸ ਯੁੱਗ ਦੇ ਵਿੱਚ ਸਤਿਗੁਰ ਸਾਡਾ ਮੁਖੀ ਆ, ਜੋ ਉਹ ਉਪਦੇਸ਼ ਦੇ ਕੇ ਗਏ ਉਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਦੇ ਉਪਦੇਸ਼ ਆ ਆਤਮ ਰੂਪ ਦੇ ਵਿੱਚ, ਅਤੇ ਅੱਜ ਉਹ ਕਿਤੇ ਗਏ ਨਹੀਂ ਗਏ, ਕਿਉਂਕਿ ਜੋ ਜੋਤ ਹੈ ਪ੍ਰਗਟ ਹੁੰਦੀ ਆ, ਜੋਤ ਜੋਤ ਹੀ ਰਹਿ ਜਾਂਦੀ ਹੈ, ਇਹੀ ਜੋਤ ਫਿਰ ਇਹ ਗੁਰਬਾਣੀ 'ਚ ਵਰਤ ਰਹੀ ਹੈ, ਪਰ ਕੋਈ ਵਿਰਲੀ ਅੱਖ ਹੁੰਦੀ ਹੈ ਜਿਹੜੀ ਸਮਝਦੀ ਇਸ ਗੱਲ ਨੂੰ। ਇਸ ਕਰਕੇ ਉਹੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਉਹੀ ਉਪਦੇਸ਼ ਦੇ ਰਹੇ ਨੇ। ਜਿਨ੍ਹਾਂ ਜੀਵਾਂ ਨੂੰ ਤਰੇ, ਕਿਵੇਂ ਤਰੇ, ਉਹਨਾਂ ਨੇ ਸੰਗਤ ਕੀਤੀ, ਇਸ ਕਰਕੇ ਉਹ ਤਰ ਗਏ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਸ ਲਈ ਸਾਨੂੰ ਸੰਗਤ ਕਰਨੀ ਪੈਣੀ ਹੈ, ਸਤ ਸੰਗਤ। ਇਸ ਲਈ ਸਤ ਸੰਗਤ 'ਚ ਆ ਕੇ ਸਾਨੂੰ ਭੇਤ ਆਉਂਦਾ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਕਹਿੰਦੇ ਉਸ ਸਮੇਂ ਜਿਹੜੇ ਧਾਰਮਿਕ ਗ੍ਰੰਥ ਸੀ ਉਹ ਆਮ ਜੀਵਾਂ ਦੀ ਪਹੁੰਚ ਤੋਂ ਪਰੇ ਸੀ, ਜਿਨ੍ਹਾਂ ਕੋਲ ਸੀ ਉਹਨਾਂ ਨੂੰ ਵੀ ਗਿਆਨ ਨਹੀਂ ਸੀਗਾ। ਵੇਦ ਕਤੇਬ ਅਗੋਚਰਾ, ਫਿਰ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਾਰਿਆਂ ਨੂੰ ਗੁਰੂ ਦਾ ਸ਼ਬਦ ਦਿੱਤਾ। ਗੁਰੂ ਦੇ ਸ਼ਬਦ ਨਾਲ ਹੀ ਅਸੀਂ ਪਾਰ ਹੁੰਦੇ ਹਾਂ। ਗੁਰੂ ਦਾ ਸ਼ਬਦ ਦ੍ਰਿੜ ਕਰਨਾ ਪੈਂਦਾ ਹੈ, ਗੁਰੂ ਦਾ ਸ਼ਬਦ, ਗੁਰਮੰਤਰ। ਬਹੁਤ ਸਾਰੇ ਜੀਵਾਂ ਨੂੰ ਗੁਰਬਾਣੀ ਦੇ ਵਿੱਚ ਜਦੋਂ ਗੁਰ ਸ਼ਬਦ ਆਉਂਦਾ ਨਾ,
ਕਈ ਥਾਵਾਂ 'ਤੇ ਗੁਰ ਸ਼ਬਦ ਦਾ ਮਤਲਬ ਦੇਖਣਾ ਪੈਂਦਾ। ਇਹ ਜਦੋਂ ਸਾਡੀ ਤੀਖਣ ਬੁੱਧੀ ਹੁੰਦੀ ਹੈ, ਜਦੋਂ ਸਾਨੂੰ ਸੰਗਤ 'ਚ ਆ ਕੇ ਗਿਆਨ ਹੁੰਦਾ, ਫਿਰ ਸਾਨੂੰ ਪਤਾ ਲੱਗਦਾ ਜਿੱਥੇ ਗੁਰ ਸ਼ਬਦ ਕਮਾਉਣ ਦੀ ਗੱਲ ਆਊਗੀ ਉੱਥੇ ਵਾਹਿਗੁਰੂ ਗੁਰਮੰਤਰ ਹੈ। ਇੱਥੇ ਵੀ ਇਹਨਾਂ ਨੇ ਕਿਹਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਗੁਰੂ ਦਾ ਦਿੱਤਾ ਹੋਇਆ ਸ਼ਬਦ ਹੈ, ਇਹਨੂੰ ਗੁਰਮੰਤਰ ਕਹਿੰਦੇ ਨੇ। ਜਿਹੜਾ ਗੁਰੂ ਸ਼ਬਦ ਦਿੰਦਾ ਉਹਨੂੰ ਗੁਰਮੰਤਰ ਕਹਿੰਦੇ ਨੇ, ਜਿਹੜਾ ਪਰਮਾਤਮਾ ਦਿੰਦਾ ਸਾਨੂੰ ਮੰਤਰ ਉਹਨੂੰ ਸੱਚ ਮੰਤਰ ਕਹਿੰਦੇ ਨੇ। ਇਹ ਇੱਕ ਬੜੀ ਡੂੰਘੀ ਗੱਲ ਹੈ, ਸਮਝੋ ਥੋੜ੍ਹੀ ਜਿਹੀ। ਜਿਹੜਾ ਸੱਚ ਮੰਤਰ ਹੈ ਉਹਦੇ ਤੱਕ ਜਾਣ ਲਈ ਗੁਰਮੰਤਰ ਦਾ ਸਾਡਾ ਕੋਲ ਹੋਣਾ ਜ਼ਰੂਰੀ ਆ। ਗੁਰਮੰਤਰ ਨੇ ਸਾਨੂੰ ਸੱਚ ਮੰਤਰ ਤੱਕ ਲੈ ਕੇ ਜਾਣਾ ਹੈ। ਸੱਚ ਕਹਿੰਦੇ ਨੇ ਬ੍ਰਹਮ ਨੂੰ, ਕਰਤੇ ਨੂੰ। ਉਹਨੇ ਵੀ ਸੰਸਾਰ ਦੇ ਵਿੱਚ ਇੱਕ ਮੰਤਰ ਦੁਆਰਾ ਸੰਸਾਰ ਪੈਦਾ ਕੀਤਾ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ ਤਾਂ ਕਾ ਮੰਤਰ ਨਾ ਜਾਣੈ ਹੋਰ। ਉਹਦਾ ਜਿਹੜਾ ਮੰਤਰ ਹੈ ਉਹਨੂੰ ਸੱਚ ਮੰਤਰ ਕਿਹਾ, ਉਹਨੂੰ ਸਤਨਾਮ ਕਿਹਾ। ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦਾ ਭੇਦ ਦਿੱਤਾ, ਜੀਵਾਂ ਨੂੰ ਸੱਤ ਅਤੇ ਨਾਮ ਤੱਕ ਲੈ ਕੇ ਗਏ ਸੁਰਤੀਆਂ ਨੂੰ, ਗੁਰੂ ਦਾ ਸ਼ਬਦ ਜਪਾ ਜਪਾ ਕੇ। ਇਸ ਲਈ ਇਹ ਵਾਹਿਗੁਰੂ ਗੁਰਮੰਤਰ ਜਪਣ ਦਾ ਇੱਕ ਢੰਗ ਹੈ, ਇੱਕ ਵਿਧੀ ਹੈ, ਇੱਕ ਜੁਗਤੀ ਹੈ ਜਿਹੜੀ ਗੁਰੂ ਤੋਂ ਸਿੱਖੀ ਜਾਂਦੀ ਹੈ। ਇਸ ਲਈ ਕਹਿੰਦੇ ਵੇਦ ਕਿਤੇਬ ਅਗੋਚਰ ਆ, ਇਹ ਵੇਦ ਕਿਤੇਬ ਧਾਰਮਿਕ ਗ੍ਰੰਥ ਆਮ ਜੀਵ ਪੜ੍ਹ ਨਹੀਂ ਸਕਦੇ ਸੀ ਕੋਈ, ਕਿਉਂਕਿ ਉਸ ਸਮੇਂ ਦੇ ਚਾਤਰ ਲੋਕਾਂ ਨੇ ਜਿਹੜੇ ਆਪਣੇ ਆਪ ਨੂੰ ਧਰਮੀ ਕਹਾਉਂਦੇ ਸੀ ਉਹਨਾਂ ਨੇ ਇਹ ਗ੍ਰੰਥ ਆਪਦੇ ਕਬਜ਼ੇ 'ਚ ਕਰ ਲਏ। ਉਹਨਾਂ ਨੇ ਤਾਂ ਇੱਥੋਂ ਤੱਕ ਕਰ ਦਿੱਤਾ ਵੀ ਇਹਨੂੰ ਕੋਈ ਦੂਜਾ ਪੜ੍ਹ ਹੀ ਨਹੀਂ ਸਕਦਾ, ਸਿਰਫ ਪੰਡਿਤ ਹੀ ਪੜ੍ਹ ਸਕਦਾ, ਬਾਹਮਣ ਹੀ ਪੜ੍ਹ ਸਕਦਾ। ਇਸ ਲਈ ਉਹਨਾਂ ਨੇ ਵਿੱਦਿਆ ਵੀ ਨਹੀਂ ਕਿਸੇ ਨੂੰ ਪੜ੍ਹਾਈ ਇਹ, ਅਤੇ ਤਾਂ ਕਰਕੇ ਲੋਕਾਂ ਨੂੰ ਗਿਆਨ ਵੀ ਨਹੀਂ ਸੀਗਾ। ਫਿਰ ਉਹਨਾਂ ਨੇ ਹੋਰ ਲੋਕਾਂ ਨੂੰ ਵਰਨ ਵੰਡ 'ਚ ਪਾ ਦਿੱਤਾ, ਵੰਡ ਦਿੱਤਾ। ਇਸ ਕਰਕੇ ਵੀ ਇਹ ਬੰਮ ਜਿਹੜਾ ਪੰਡਿਤ ਹੈ ਉਹਦਾ ਕੰਮ ਕੀ ਹੈ, ਪੂਜਾ ਕਰਨੀ ਕਰਾਉਣੀ, ਦਾਨ ਲੈਣਾ ਦਾਨ ਦਵਾਉਣਾ, ਇਹੋ ਜਿਹੇ ਕੰਮ ਕਰਦਾ ਸੀਗਾ ਪੰਡਿਤ। ਅਤੇ ਆਪ ਉਹ ਕਹਿੰਦਾ ਸੀ ਵੀ ਮੈਨੂੰ ਗਿਆਨ ਹੈ ਮੰਤਰਾਂ ਦਾ, ਲੋਕਾਂ ਨੂੰ ਡਰਾਉਂਦੇ ਸੀਗੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਵੇਦ ਕਿਤੇਬ ਅਗੋਚਰ ਆ। ਇੱਥੋਂ ਤੱਕ ਵੀ ਇਤਿਹਾਸ ਜ਼ਿਕਰ ਆਉਂਦਾ ਵੀ ਜਿਨ੍ਹਾਂ ਨੂੰ ਚਾਰ ਵਰਨ, ਖੱਤਰੀ ਬ੍ਰਾਹਮਣ ਸ਼ੂਦ ਵੈਸ, ਇਹ ਚਾਰ ਤਰੀਕਿਆਂ ਨਾਲ ਵੰਡਿਆ ਹੋਇਆ ਸੀਗਾ, ਅਤੇ ਉਹ ਕਹਿੰਦਾ ਸੀ ਮੈਂ ਉੱਚੀ ਕੁੱਲ ਦਾ, ਸਾਡੀ ਕੁੱਲ 'ਚ ਜਿਹੜਾ ਪੈਦਾ ਹੁੰਦਾ ਉਹ ਜੀਵਨ ਮੁਕਤੀ ਹੁੰਦਾ, ਬਸ ਉਸੇ ਨੂੰ ਗਿਆਨ ਹੋ ਸਕਦਾ, ਹੋਰ ਕਿਸੇ ਨੂੰ ਗਿਆਨ ਨਹੀਂ ਹੋ ਸਕਦਾ। ਵੀ ਖੱਤਰੀ ਦਾ ਕੰਮ ਹੈ ਰੱਖਿਆ ਕਰਨਾ ਛੱਤਰੀ, ਅਤੇ ਇਸ ਕਰਕੇ ਵੈਸ ਦਾ ਕੰਮ ਹੈ ਕਾਰੋਬਾਰ ਕਰਨਾ, ਅਤੇ ਸ਼ੂਦਰ ਦਾ ਕੰਮ ਹੈ ਨੀਚ ਕੰਮ, ਸਫਾਈ, ਹੋਰ ਸਾਰੇ ਕਰਮ ਕਰਨੇ। ਇਸ ਲਈ ਇਹਨਾਂ ਨੂੰ ਇੰਨਾ ਜ਼ਿਆਦਾ ਵੰਡਿਆ ਹੋਇਆ ਸੀ ਲੋਕਾਂ ਨੂੰ ਕਿ ਇੱਕ ਦੂਜੇ ਦੇ ਨੇੜੇ ਨਹੀਂ ਜਾਂਦੇ ਸੀ ਇਹ। ਇਹੋ ਜਿਹਾ ਕੁਛ ਬਹੁਤ ਤੁਸੀਂ ਇਤਿਹਾਸ ਪੜ੍ਹੋਗੇ ਤੁਹਾਨੂੰ ਪਤਾ ਲੱਗ ਜੂਗਾ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਚਾਰ ਵਰਨਾਂ ਦੇ ਵਿੱਚ ਵੰਡੇ ਹੋਏ ਸੀ ਲੋਕ, ਅਤੇ ਇਹਨਾਂ ਲੋਕਾਂ ਨੂੰ ਧਰਮ ਦਾ ਕੋਈ ਗਿਆਨ ਨਹੀਂ ਦਿੰਦੇ ਸੀ। ਪਰੰਤੂ ਜਦੋਂ ਵਾਹਿਗੁਰੂ ਖੁਸ਼ ਹੋ ਜਾਏ ਨਾ, ਫਿਰ ਪਿੱਛੇ ਆਪਾਂ ਕਥਾ ਸਰਵਣ ਕਰਕੇ ਆਏ ਹਾਂ ਹਫ਼ਤਾ, ਫਿਰ ਜਦੋਂ ਪਰਮਾਤਮਾ ਨੇ ਇਹਨਾਂ ਦਾ ਹੰਕਾਰ ਤੋੜਨ ਲਈ ਨਾ, ਜਿਨ੍ਹਾਂ ਨੂੰ ਇਹ ਨੀਚ ਕਹਿੰਦੇ ਸੀ ਉਹਨਾਂ ਦੇ ਘਰਾਂ ਦੇ ਵਿੱਚ ਭਗਤਾਂ ਨੂੰ ਪੈਦਾ ਕੀਤਾ ਪਰਮਾਤਮਾ ਨੇ ਜਾਣ ਕੇ ਵੀ ਆਹ ਦੇਖੋ, ਅਤੇ ਉਹਨਾਂ ਦੇ ਇਹਨਾਂ ਨੂੰ ਚਰਨਾਂ 'ਤੇ ਵੀ ਡਿੱਗਣਾ ਪਿਆ। ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਫਿਰ ਭੇਜਿਆ ਵੀ ਇਹ ਸਾਰਿਆਂ ਨੂੰ ਇੱਕ ਕਰਿਆਓ, ਇਹਨਾਂ ਨੂੰ ਗਿਆਨ ਦਿਓ, ਤੁਸੀਂ ਇੱਕ ਹੋ। ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੁਹਾਡਾ ਜਿਹੜਾ ਇਹ ਸਰੀਰ ਹੈ ਇਹਦੇ ਵਿੱਚ ਚਾਰ ਹੀ ਆ, ਜਿਹੜਾ ਤੁਹਾਡਾ ਮੁੱਖ ਹੈ ਇਹ ਬੰਮ ਪੰਡਿਤ ਹੈ, ਮੁੱਖ ਤੋਂ ਤੁਸੀਂ ਪਰਮਾਤਮਾ ਦੀ ਉਸਤਤ ਕਰਨੀ ਆ, ਇਹ ਹਰ ਇੱਕ ਜੀਵ ਕਰ ਸਕਦਾ, ਇਕੱਲਾ ਪੰਡਿਤ ਹੀ ਨਹੀਂ ਇਕੱਲਾ ਬ੍ਰਾਹਮਣ ਹੀ ਨਹੀਂ ਕਰ ਸਕਦਾ, ਕੋਈ ਵੀ ਰਸਨਾ ਉਸ ਪਰਮਾਤਮਾ ਦਾ ਨਾਮ ਜਪੇ ਮੁੱਖ ਪੰਡਿਤ ਹੈ। ਜਿਹੜੀਆਂ ਤੁਹਾਡੀਆਂ ਬਾਹਾਂ ਇਹ ਛੱਤਰੀ ਆ, ਤੁਸੀਂ ਇਹਨਾਂ ਨਾਲ ਰੱਖਿਆ ਕਰ ਸਕਦੇ ਹੋ ਆਪਦੀ ਵੀ ਅਤੇ ਦੂਜੇ ਦੀ ਵੀ। ਇਸ ਲਈ ਤੁਹਾਡੀਆਂ ਬਾਹਾਂ ਛੱਤਰੀ ਆ, ਜਿਹੜੀਆਂ ਤੁਹਾਡੀਆਂ ਇਹ ਲੱਤਾਂ ਹੈ ਜਾਂਘਾਂ ਹੈ ਇਹ ਵੈਸ਼ ਹੈ, ਅਤੇ ਜਿਹੜੇ ਤੁਹਾਡੇ ਪੈਰ ਇਹ ਸ਼ੂਦਰ ਹੈ, ਇਹ ਚਾਰ ਅੰਗ ਆ ਸਰੀਰ ਦੇ। ਕਹਿੰਦੇ ਤੁਸੀਂ ਇਹਨਾਂ ਤੋਂ ਬਿਨਾਂ ਜਿਉਂਦੇ ਰਹਿ ਸਕਦੇ ਹੋ, ਜੇ ਤੁਹਾਡੇ ਪੈਰ ਵੱਢ ਦੀਏ ਜਿਹਨਾਂ ਨੂੰ ਸ਼ੂਦਰ ਕਹਿੰਦੇ ਹੋ ਇਹਨਾਂ ਨੂੰ ਵੱਢ ਦਿੰਦੇ ਹਾਂ, ਫਿਰ ਤੁਸੀਂ ਚੱਲ ਸਕਦੇ ਹੋ,
ਜੇ ਲੱਤਾਂ ਵੱਢ ਦੀਏ ਤੁਹਾਡੀਆਂ ਤਾਂ ਕੰਮ ਕਰ ਲਓਗੇ ਤੁਸੀਂ, ਜੇ ਤੁਹਾਡੀਆਂ ਬਾਹਾਂ ਵੱਢ ਦੀਏ ਤੁਸੀਂ ਛੱਤਰੀ ਆਪਣੀ ਰੱਖਿਆ ਕਰ ਲਓਗੇ, ਜੇ ਤੁਹਾਡੀ ਜੀਭ ਵੱਢ ਦੀਏ ਤੁਸੀਂ ਉਹਦੀ ਉਸਤਤ ਕਰ ਲਓਗੇ। ਇਸ ਲਈ ਇਹ ਪਰ ਸਾਡੇ ਭਰਮ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਕੀਤਾ ਸੀ, ਬਈ ਤੁਸੀਂ ਇੱਕ ਦੇ ਵਿੱਚੋਂ ਪੈਦਾ ਹੋਏ ਹੋ, ਤੁਸੀਂ ਸਾਰੇ ਇੱਕ ਹੋ, ਇੱਕ ਪਿਤਾ ਇੱਕ ਸਕੇ ਹਮ ਬਾਰਕ। ਇਸ ਲਈ ਗੁਰੂ ਨਾਨਕ ਦੇਵ ਜੀ ਤੋਂ ਇਹ ਵਿਰੋਧ ਤਾਂ ਸ਼ੁਰੂ ਹੋ ਗਈ ਸੀ, ਕਿਉਂਕਿ ਭਗਤਾਂ ਤੋਂ ਸ਼ੁਰੂ ਹੋ ਗਈ ਸੀ। ਵੈਸੇ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਇਹ ਭੇਦ ਦਿੱਤਾ ਸੰਸਾਰ ਨੂੰ ਇੱਕ ਕੀਤਾ, ਤਾਂ ਉਹਨਾਂ ਨੇ ਬਹੁਤ ਵਿਰੋਧਤਾ ਕੀਤੀ ਇਹਨਾਂ ਲੋਕਾਂ ਨੇ। ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਕੁਛ ਕਿਹਾ, ਕਰਾਈਆ ਕਿਹਾ, ਭੂਤਨਾ ਕਿਹਾ, ਬਿਤਾਲਾ ਕਿਹਾ, ਇਹੀ ਲੋਕ ਸੀ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਇੱਕ ਕਰਨ ਦਾ ਜੋ ਤਰੀਕਾ ਸੀ, ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਉਹਨਾਂ ਨੂੰ ਇਕੱਤਰ ਕੀਤਾ ਸਾਰਿਆਂ ਨੂੰ, ਇਕੱਠੇ ਕਰਕੇ ਸਾਰਿਆਂ ਨੂੰ ਕਿਹਾ ਵੀ ਹੁਣ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਰਾਸ਼ਨ ਲੈ ਕੇ ਆਓ ਅਤੇ ਤੁਸੀਂ ਇਹਨੂੰ ਤਿਆਰ ਕਰਨਾ ਸਾਰਿਆਂ ਨੇ। ਫਿਰ ਇੱਕ ਪੰਗਤ 'ਚ ਬੈਠ ਕੇ ਸਾਰਿਆਂ ਨੇ ਇਕੱਠਿਆਂ ਛਕਣਾ ਹੈ। ਅਤੇ ਜਦੋਂ ਇਸ ਤਰ੍ਹਾਂ ਸਾਰਿਆਂ ਨੂੰ ਇੱਕ ਕਰਨ ਲੱਗੇ ਗੁਰੂ ਨਾਨਕ ਦੇਵ ਜੀ, ਫਿਰ ਜੀਵਾਂ ਨੂੰ ਗਿਆਨ ਦਿੱਤਾ ਗਿਆ ਵੀ ਤੁਸੀਂ ਇੱਕ ਹੋ, ਵੀ ਸਾਰੇ ਪੰਜਾਂ ਤੱਤਾਂ ਤੋਂ ਪੈਦਾ ਹੋਏ, ਸਾਰਿਆਂ ਦੇ ਅੰਦਰ ਪਰਮੇਸ਼ੁਰ ਦੀ ਇੱਕੋ ਹੀ ਜੋਤ ਹੈ। ਜਦੋਂ ਇਹ ਗਿਆਨ ਹੋ ਗਿਆ ਫਿਰ ਸਾਰੇ ਜਾਣਿਆਂ ਨੂੰ ਭੇਤ ਆ ਗਿਆ ਅਤੇ ਦਸਾਂ ਜਾਮਿਆਂ ਤੱਕ ਇਹ ਮਿਹਨਤ ਕਰਕੇ ਤੁਹਾਨੂੰ ਫਿਰ ਦਸਵੇਂ ਜਾਮੇ 'ਚ ਇੱਕ ਵਾਟੇ ਦੇ ਵਿੱਚ ਅੰਮ੍ਰਿਤ ਛਕਾਇਆ, ਤੁਹਾਨੂੰ ਇੱਕ ਕਰ ਦਿੱਤਾ ਸੀ। ਪਰ ਇਹ ਬੜਾ ਸ਼ਾਤਰ ਹੁੰਦਾ, ਕਿਉਂਕਿ ਖੇਲ ਹੈ ਉਹਦਾ ਪਰਮਾਤਮਾ ਦਾ। ਜੇ ਦੂਜਾ ਨਾ ਹੋਵੇ ਤਾਂ ਫਿਰ ਖਿਡਾਰੀ ਦੋ ਟੀਮਾਂ ਹੋਣ, ਨਾ ਤਾਂ ਫਿਰ ਗਰਾਊਂਡ 'ਚ ਕਿਵੇਂ ਖੇਡ ਚੱਲੂਗਾ। ਪਰ ਇਹਨਾਂ ਨੇ ਨਾਲ ਦੀ ਨਾਲ ਹੀ ਆਪਣਾ ਕੰਮ ਜਾਰੀ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਕੰਮ ਉਹੀ ਕਰਦੇ ਕਰਦੇ ਅੱਜ ਤੁਹਾਨੂੰ ਫਿਰ ਉਹੀ ਵੰਡੀਆਂ ਪਾ ਕੇ ਤੁਹਾਡੇ 'ਤੇ ਰਾਜ ਕਰ ਰਹੇ ਨੇ। ਤੁਸੀਂ ਇੱਕ ਹੋ ਨਹੀਂ ਸਕਦੇ, ਕਿਉਂ? ਕਿਉਂਕਿ ਤੁਸੀਂ ਇੱਕ ਗੁਰੂ ਨਾਲ ਜੁੜੇ ਹੀ ਨਹੀਂ ਹੋਏ, ਇੱਕ ਦਾ ਗਿਆਨ ਹੀ ਨਹੀਂ ਹੈਗਾ। ਜਦੋਂ ਇੱਕ ਦਾ ਗਿਆਨ ਹੋ ਜਾਂਦਾ ਫਿਰ ਬੰਦਾ ਇੱਕ ਹੋ ਜਾਂਦਾ, ਹਉਮੈ ਟੁੱਟਦੀ ਆ, ਹਉਮੈ ਇੱਕ ਨਹੀਂ ਹੋਣ ਦਊਗੀ। ਜੇ ਹਉਮੈ ਹੈ ਨਹੀਂ ਗੀ ਫਿਰ ਤਾਂ ਤੁਸੀਂ ਕਹੋਗੇ ਯਾਰ ਤੂੰ ਕਰ ਲਾ ਸੇਵਾ, ਤੂੰ ਕਰ ਲਾ। ਹਰ ਇੱਕ ਜਿਵੇਂ ਆਉਂਦੀ ਨਾ ਇਤਿਹਾਸ 'ਚ ਆਪਾਂ ਪੜ੍ਹਦੇ ਹਾਂ ਵੀ ਜਥੇਦਾਰੀ ਦੇਣ ਲੱਗੇ, ਉਹ ਕਹਿੰਦੇ ਵੀ ਮੈਨੂੰ ਨਹੀਂ ਜਥੇਦਾਰੀ ਚਾਹੀਦੀ, ਕਿਉਂਕਿ ਉਹ ਇੱਕ ਨੂੰ ਜਾਣਦੇ ਸੀਗੇ। ਇਸ ਲਈ ਇਹ ਜਿਹੜੀ ਮਨ ਦੇ ਵਿੱਚ ਲਾਲਸਾ ਹੈ, ਲੋਭ ਹੈ, ਉਹ ਖਤਮ ਹੋ ਜਾਂਦਾ। ਤਾਂ ਕਰਕੇ ਮਹਾਰਾਜ ਕਹਿੰਦੇ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਫਿਰ ਇਕੱਠਿਆਂ ਕਰਕੇ ਸਾਰਿਆਂ ਨੂੰ ਪਹਿਲਾਂ ਭੋਜਨ ਛਕਾਉਣਾ ਇੱਕ ਪੰਗਤ 'ਚ, ਫਿਰ ਸਾਰਿਆਂ ਨੂੰ ਇਕੱਠਿਆਂ ਬੈਠ ਕੇ ਇੱਕ ਸ਼ਬਦ ਜਪਾਉਣਾ। ਵਾਹਿਗੁਰੂ ਗੁਰਮੰਤਰ ਜਪਾਉਂਦੇ ਸੀ, ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਗੁਰਮੰਤਰ ਜਪਾਇਆ। ਇਹ ਜਿਹੜਾ ਸਾਡਾ ਅੱਜ ਦਾ ਬਹੁਤੇ ਸਿਆਣੇ ਹੋ ਗਏ ਸੀ, ਅਸੀਂ ਕਹਿੰਦੇ ਜੀ ਗੁਰੂ ਨਾਨਕ ਨੇ ਕਿੱਥੇ ਲਿਖੇ। ਹੁਣ ਵਾਹਿਗੁਰੂ ਸ਼ਬਦ ਉਸ ਸਮੇਂ ਇੰਨਾ ਪ੍ਰਚਲਿਤ ਨਹੀਂ ਸੀ, ਆਮ ਰਾਮ ਹੋਰ ਸ਼ਬਦ ਜਿੰਨੇ ਚੱਲਦੇ ਸੀ ਉਹਨਾਂ ਦੇ ਵਿੱਚ ਹੀ ਭਾਸ਼ਾ 'ਚ ਸਮਝਾਉਣਾ ਪੈਂਦਾ। ਜਿਵੇਂ ਅੱਜ ਕਿਸੇ ਨੂੰ ਵਾਹਿਗੁਰੂ ਕਹੋ ਸਭ ਨੂੰ ਸਮਝ ਆ ਜਾਂਦਾ, ਜੋ ਉਦੋਂ ਆਮ ਜੀਵਨ ਨੂੰ ਤੁਸੀਂ ਵਾਹਿਗੁਰੂ ਕਹੋਗੇ ਉਹਨਾਂ ਨੂੰ ਨਹੀਂ ਪਤਾ। ਇਸ ਲਈ ਰਾਮ ਸ਼ਬਦ ਹਰੀ ਸ਼ਬਦ ਇੱਕੋ ਹੀ ਗੱਲ ਹੈ, ਪਰਮਾਤਮਾ ਦੇ ਨਾਮ ਨੇ ਕਿਰਤਮ। ਇਸ ਲਈ ਵਾਹਿਗੁਰੂ ਗੁਰਮੰਤਰ ਫਿਰ ਜਪਾਇਆ ਗੁਰੂ ਨਾਨਕ ਦੇਵ ਜੀ ਨੇ, ਇੱਕ ਸ਼ਬਦ ਜਪਾਇਆ, ਇੱਕ ਗੁਰਮੰਤਰ ਦਿੱਤਾ ਵਾਹਿਗੁਰੂ। ਇਹ ਸਤਿਗੁਰ ਨੇ ਦਿੱਤਾ ਅਤੇ ਪੰਜਵੇਂ ਗੁਰਦੇਵ ਦੱਸਦੇ ਨੇ ਵੀ ਜਦੋਂ ਅਸੀਂ ਗੁਰਮੰਤਰ ਦ੍ਰਿੜ ਕੀਤਾ ਫਿਰ ਸਾਡਾ ਵਾਸਾ ਆਪਣੇ ਘਰ 'ਚ ਹੋ ਗਿਆ, ਸਾਡਾ ਪਰਮਾਤਮਾ ਨਾਲ ਮਿਲਾਪ ਹੋ ਗਿਆ। ਉਹ ਫਿਰ ਸਾਨੂੰ ਦੱਸਦੇ ਨੇ ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਗੁਰੂ ਦਾ ਮੰਤਰ ਦ੍ਰਿੜ ਕੀਤਾ ਅਤੇ ਗੁਰਬਾਣੀ 'ਚ ਗੁਰਮੰਤਰ ਨੂੰ ਗੁਰ ਸ਼ਬਦ ਦ੍ਰਿੜਾਇਆ ਕਹਿੰਦੇ ਨੇ। ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਦੁਤੀਆ ਗਈ ਸੁਖ ਹੋਉ, ਕਹੋ ਨਾਨਕ ਭਵ ਸਾਗਰ ਤਰਿਆ, ਹਰ ਨਿਧ ਪਾਏ ਸਹਿਜੋ। ਹੁਣ ਇਹਦੇ 'ਚ ਸਾਰਾ ਭੇਤ ਆ ਇੰਨੀ ਗੱਲ 'ਚ, ਇੱਕ ਇੱਕ ਸ਼ਬਦ 'ਚ ਪੂਰਨ ਭੇਤ ਆ ਗੁਰਬਾਣੀ ਦੇ। ਹੁਣ ਕਹਿੰਦੇ ਜੇ ਤੁਸੀਂ ਗੁਰਮੰਤਰ ਦ੍ਰਿੜ ਕਰੋਗੇ ਭਵ ਸਾਗਰ ਨੂੰ ਪਾਰ ਕਰ ਜਾਓਗੇ। ਹੁਣ ਗੱਲ ਤਾਂ ਸਾਡੇ 'ਤੇ ਡਿਪੈਂਡ ਕਰਦਾ ਨਾ ਅਸੀਂ ਕਿਵੇਂ ਦ੍ਰਿੜ ਕਰਦੇ ਹਾਂ। ਹੁਣ ਤੁਸੀਂ ਜਦੋਂ ਸਿਮਰਨ ਕਰੋਗੇ ਤਾਂ ਨੌ ਦਰਾਂ ਤੋਂ ਮੁਕਤ ਹੋ ਜਾਓਗੇ। ਇਹ ਭਵ ਸਾਗਰ ਆ ਨੌਵਾਂ ਦਰਾਂ 'ਚ ਹੀ ਬਸ। ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਇਹਦੇ ਨਾਲ ਹੀ ਪਰਮ ਪਦ ਵੀ ਪਾਈ ਜਾਂਦੀ ਆ। ਗਿਆਨ ਗੁਰਬਾਣੀ ਦਾ ਲੈ ਕੇ ਫਿਰ ਧਿਆਨ 'ਚ ਜਾਣਾ ਪੈਂਦਾ। ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਦੁਤੀਆ ਗਈ ਸੁੱਖ ਹੋਊ, ਕਹਿੰਦੇ ਦਵੈਤ ਅੰਦਰੋਂ ਖਤਮ ਹੋ ਗਈ, ਦੂਜਾ ਭਾਵ ਖਤਮ ਹੋ ਗਿਆ, ਇੱਕ ਨਾਲ ਜੁੜ ਕੇ ਜਾ ਕੇ ਵਾਹਿਗੁਰੂ ਇੱਕ ਹੈ, ਪਰਮਾਤਮਾ ਇੱਕ ਹੈ। ਕਹੋ ਨਾਨਕ ਭਵ ਸਾਗਰ ਤਰਿਆ, ਇਹ ਗੁਰੂ ਦੇ ਸ਼ਬਦ ਨੇ ਸਾਨੂੰ ਇਸ ਸੰਸਾਰ ਸਾਗਰ ਤੋਂ ਉੱਪਰ ਉਠਾ ਦਿੱਤਾ।
ਅਸੀਂ ਦੋਹਰਾ ਪੜ੍ਹਦੇ ਹਾਂ ਨਾ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਜੇ ਆਪਾਂ ਪਾਰ ਉਤਰੇ ਹੋਵਾਂਗੇ ਤਾਂ ਆਪਾਂ ਦੱਸ ਦਾਂਗੇ ਪਾਰਲਾ ਪੰਨਾ ਕਿਹੜਾ। ਇਹ ਸੰਸਾਰ ਸਾਗਰ ਹੈ, ਇਹਦਾ ਇੱਕ ਦੂਜਾ ਸਿਰਾ ਵੀ ਹੈ। ਜਿਹੜੇ ਦੂਜੇ ਪਾਸੇ ਉਤਰੇ ਉਹਨੂੰ ਪਰਲੋਕ ਕਹਿੰਦੇ ਨੇ ਗੁਰਬਾਣੀ 'ਚ। ਇਹਨੂੰ ਲੋਕ ਕਹਿਤਾ, ਸੰਸਾਰ ਨੂੰ ਭਵ ਸਾਗਰ ਕਹਿਤਾ, ਲੋਕ ਕਹਿਤਾ, ਉਹਨੂੰ ਪਰਲੋਕ ਕਹਿਤਾ। ਇਸ ਲਈ ਕਹਿੰਦੇ ਅਸੀਂ ਇਹ ਗੁਰੂ ਦੇ ਸ਼ਬਦ ਦ੍ਰਿੜ ਕੀਤਾ, ਇਹਦੇ ਰਾਹੀਂ ਅਸੀਂ ਭਵ ਸਾਗਰ ਨੂੰ ਪਾਰ ਕੀਤਾ, ਦਵੈਤ ਖਤਮ ਹੋ ਗਈ, ਇੱਕ ਜਾਣ ਲਿਆ ਅਸੀਂ। ਫਿਰ ਦੁਤੀਆ ਗਈ ਸੁੱਖ ਹੋ ਕਹੋ ਨਾਨਕ ਭਵ ਸਾਗਰ ਤਰਿਆ ਹਰ ਨਿੱਧ। ਹਰ ਨਿੱਧ ਕਹਿੰਦੇ ਆ ਨਾਮ ਨੂੰ, ਨਿੱਧ ਕਹਿੰਦੇ ਆ ਖਜ਼ਾਨੇ ਨੂੰ। ਕਹਿੰਦੇ ਸਾਨੂੰ ਉਹ ਖਜ਼ਾਨਾ ਪ੍ਰਾਪਤ ਹੋ ਗਿਆ, ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ। ਉਹ ਫਿਰ ਗੁਰਮੁਖਾਂ ਨੂੰ ਪ੍ਰਾਪਤ ਹੁੰਦੇ ਆ, ਉਸ ਨਾਮ ਦੀ ਪ੍ਰਾਪਤੀ ਹੁੰਦੀ ਹੈ, ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ, ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ। ਤਾਂ ਕਰਕੇ ਕਹਿੰਦੇ ਵੇਦ ਕਿਤੇਬ ਅਗੋਚਰਾ, ਆਮ ਜੀਵਾਂ ਦੀ ਪੜ੍ਹਦੇ ਧਰਮ ਦੇ ਗ੍ਰੰਥ ਕੋਈ ਪੜ੍ਹ ਨਹੀਂ ਸਕਦਾ ਸੀ। ਇਸ ਕਰਕੇ ਧਾਰਮਿਕ ਬੰਦਿਆਂ ਕੋਲ ਉਹ ਗ੍ਰੰਥਾਂ 'ਤੇ ਕਬਜ਼ਾ ਕੀਤਾ ਸੀ, ਉਹਨਾਂ ਨੇ ਦੂਜਿਆਂ ਨੂੰ ਦਿੰਦੇ ਹੀ ਨਹੀਂ ਸੀ ਪੜ੍ਹਨ। ਪਰ ਅਕਾਲ ਪੁਰਖ ਨੇ ਕਿਰਪਾ ਕਰਕੇ ਫਿਰ ਭਗਤਾਂ ਨੂੰ ਆਪ ਜਗਾਇਆ, ਉਹਨਾਂ ਤੋਂ ਪ੍ਰਚਾਰ ਕਰਾਇਆ। ਫਿਰ ਉਹਨਾਂ ਨੇ ਇਹ ਵੀ ਕਿਹਾ ਬਈ ਤੁਸੀਂ ਤਾਂ ਪੰਡਿਤ ਹੋ, ਤਾਂ ਅਸੀਂ ਤਾਂ ਵੇਦਾਂ ਦੀ ਕਥਾ ਕਰਦੇ ਹੋ, ਤੁਹਾਨੂੰ ਰੱਬ ਨਹੀਂ ਮਿਲਿਆ। ਕਹਿੰਦੇ ਮੈਂ ਮੂਰਖ ਨੇ ਰੱਬ ਨੂੰ ਜਾਣ ਲਿਆ, ਜਿਹਨੂੰ ਤੁਸੀਂ ਮੂਰਖ ਕਹਿੰਦੇ, ਨੀਚ ਕਹਿੰਦੇ। ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਪੰਡਿਤ ਹੋ ਕੇ ਵੇਦ ਬਖਾਨਾ, ਮੂਰਖ ਨਾਮ ਦੇ ਉਹ ਰਾਮੇ ਜਾਣੇ। ਕਹਿੰਦੇ ਤੁਹਾਡੇ ਕੋਲ ਤਾਂ ਵੇਦ ਆ, ਤੁਸੀਂ ਨਹੀਂ ਰੱਬ ਨੂੰ ਜਾਣਦੇ। ਤਾਂ ਦੇਖ ਲਓ ਕਿੰਨਾ ਕੁ ਦੁੱਖ ਹੋਊਗਾ ਬੰਦੇ ਨੂੰ। ਜਿਹੜਾ ਧਰਮ ਦਾ ਮੁਖੀ ਹੋਵੇ ਉਹਨੂੰ ਇੱਕ ਆਮ ਬੰਦਾ ਕਹਿ ਦੇਵੇ ਤੁਸੀਂ ਤਾਂ ਮੂਰਖ ਹੋ, ਅਤੇ ਮੈਂ ਜਾਣ ਲਿਆ ਅਤੇ ਮੂਰਖ ਮੈਂ ਹੋਇਆ ਕਿ ਤੁਸੀਂ ਹੋਏ। ਪੰਡਿਤ ਹੋਏ ਕਿ ਵੇਦ ਬਖਾਨਾ, ਤੁਸੀਂ ਵੇਦ ਕਿਤੇ ਅਗੋਚਰ ਇਹਨਾਂ 'ਤੇ ਕਬਜ਼ਾ ਕਰੀ ਬੈਠੇ ਹੋ, ਤੁਸੀਂ ਕਹਿੰਦੇ ਵੀ ਅਸੀਂ ਵੀ ਸਹੀ ਹਾਂ। ਅਤੇ ਕਹਿੰਦੇ ਫਿਰ ਮੂਰਖ ਨਾਮ ਦੇ ਉਹ ਰਾਮੇ ਜਾਣੇ, ਮੈਂ ਰੱਬ ਨੂੰ ਜਾਣਿਆ। ਤਾਂ ਹੀ ਤਾਂ ਫਿਰ ਸਜ਼ਾ ਦਵਾਈ ਨਾ ਨਾਮਦੇਵ ਜੀ ਨੇ, ਜਦੋਂ ਇਹੋ ਜਿਹੀਆਂ ਗੱਲਾਂ ਕੀਤੀਆਂ। ਫਿਰ ਰਾਜੇ ਕੋਲ ਸ਼ਿਕਾਇਤ ਕੀਤੀ, ਮਾਰਨ ਤੱਕ ਚਲੇ ਗਏ। ਪਰ ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਹਰ ਯੁੱਗ ਯੁੱਗ ਭਗਤ ਅਪਾਇਆ ਪੈਜ ਰੱਖਦਾ ਆਇਆ। ਉਹ ਭਗਤਾਂ ਦੀ ਪੈਜ ਰੱਖਦਾ। ਕਿਉਂ ਰੱਖਣੀ ਪਈ? ਕਿਉਂਕਿ ਉਹਨਾਂ ਰਾਹੀਂ ਪ੍ਰਚਾਰ ਕਰਨਾ ਸੀ। ਵੇਦ ਕਿਤੇਬ ਅਗੋਚਰਾ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਭਾਈ ਗੁਰਦਾਸ ਜੀ ਦੱਸ ਰਹੇ ਨੇ। ਇਸ ਕਰਕੇ ਇਹ ਗੁਰਮੰਤਰ ਜਪ ਕੇ ਅਸੀਂ ਸੰਸਾਰ ਸਾਗਰ ਤੋਂ ਪਾਰ ਹੋਣਾ ਹੁੰਦਾ, ਵਿਧੀ ਹੈ, ਯੁਗਤੀ ਆ। ਇਹ ਗੁਰਮੰਤਰ ਗੁਰੂ ਦਾ ਸ਼ਬਦ ਸਾਸ ਗ੍ਰਾਸ ਤੋਂ ਜਪਿਆ ਸ਼ੁਰੂ ਹੁੰਦਾ। ਇਹਦੀ ਧੁਨ ਵਿੱਚ ਧਿਆਨ ਕਰਨਾ ਹੁੰਦਾ, ਜਿਹੜਾ ਗੁਰਬਾਣੀ 'ਚ ਦੱਸਿਆ ਹੋਇਆ ਨਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਜਦੋਂ ਅਸੀਂ ਧੁਨ ਵਿੱਚ ਧਿਆਨ ਰੱਖ ਕੇ ਸਿਮਰਨ ਕਰਾਂਗੇ, ਦੁਨੀਆਂ ਨੂੰ ਭੁੱਲਦੇ ਜਾਵਾਂਗੇ ਅਤੇ ਅੰਤਰ ਧਿਆਨ ਹੁੰਦੇ ਜਾਵਾਂਗੇ। ਜਪਦੇ ਜਪਦੇ ਸਾਡਾ ਨੌ ਦਰ ਬੰਦ ਹੋ ਜਾਣਗੇ ਅਤੇ ਅਸੀਂ ਆਪਣੇ ਘਰੇ ਚਲੇ ਜਾਵਾਂਗੇ। ਸਾਡਾ ਘਰ ਸੁਣ, ਸੁਣ ਦੇ ਵਿੱਚ ਫਿਰ ਇਹ ਸ਼ਬਦ ਪ੍ਰਗਟ ਹੁੰਦਾ, ਨਾਮ ਪ੍ਰਗਟ ਹੁੰਦਾ। ਇਸ ਕਰਕੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਵਾਹਿਗੁਰੂ ਗੁਰਮੰਤਰ ਕਹਿੰਦੇ ਹਰ ਇੱਕ ਨੂੰ ਫਿਰ ਇਹ ਭੇਦ ਦਿੱਤਾ। ਅੱਗੇ ਦੱਸਦੇ ਨੇ ਭਾਈ ਗੁਰਦਾਸ ਜੀ, ਚਾਰ ਵਰਨ ਚਾਰ ਮਜ਼ਬਾਂ, ਚਰਨ ਕਵਲ ਸਰਣਾਗਤ ਆਇਆ। ਕਹਿੰਦੇ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਜੀਵਾਂ ਨੂੰ ਭੇਦ ਦਿੱਤਾ, ਕਿਰਪਾ ਦ੍ਰਿਸ਼ਟੀ ਪਾਈ ਸਤਿਗੁਰ ਸੀ, ਫਿਰ ਉਹਨਾਂ ਵੱਲ ਦੇਖ ਕੇ, ਉਹਨਾਂ ਦਾ ਜੀਵਨ ਦੇਖ ਕੇ, ਫਿਰ ਕਿ ਚਾਰ ਵਰਨਾਂ ਦੇ ਲੋਕ ਜਿਹੜੇ ਚਾਰ ਵਰਨਾਂ 'ਚ ਵੰਡੇ ਹੋਏ ਸੀਗੇ, ਚਾਰ ਵਰਨ ਕਿਹੜੇ ਸੀ? ਖੱਤਰੀ, ਬ੍ਰਾਹਮਣ, ਸ਼ੂਦ, ਵੈਸ। ਚਾਰ ਮਜ਼ਬਾਂ, ਚਾਰ ਮਜ਼ਬ ਸੀ ਮੁਸਲਮਾਨਾਂ ਦੇ। ਇਹ ਚਾਰ ਹਿੰਦੂ ਮਤ ਦੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਵੈਸੇ ਤਾਂ ਹੁੰਦਾ ਕੋਈ ਨਹੀਂ, ਇਹ ਮਤ ਆਮ ਹੀ ਹੁੰਦੀ ਹੈ ਗੱਲ, ਇਹ ਜਦੋਂ ਸਮਝ ਉਦੋਂ ਪਤਾ ਲੱਗੂ। ਚਾਰ ਮਜ਼ਬ, ਹੁਣ ਮਜ਼ਬ ਕਿਹੜੇ ਸੀ? ਸੁੰਨੀ, ਸ਼ੀਆ, ਰਾਫਜੀ, ਇਮਾਮ ਸਾਫੀ। ਇਹ ਚਾਰ ਮਜ਼ਬ ਸੀ ਮੁਸਲਮਾਨਾਂ ਦੇ, ਚਾਰ ਤਬਕੇ। ਇਸ ਤਰ੍ਹਾਂ ਕਹਿੰਦੇ ਇਹ ਚਾਰਾਂ ਦੇ ਵਿੱਚੋਂ ਜਦੋਂ ਇਹ ਗਿਆਨ ਗੁਰੂ ਨਾਨਕ ਦਾ ਇੰਨਾ, ਕਿਉਂਕਿ ਉਦੋਂ ਤਾਂ ਦੋ ਹੀ ਸੀ ਇਹ, ਗੁਰੂ ਨਾਨਕ ਦੇਵ ਜੀ ਨੇ ਆ ਕੇ ਜਦੋਂ ਪ੍ਰਚਾਰ ਸ਼ੁਰੂ ਕੀਤਾ, ਫਿਰ ਇਹ ਲੋਕ ਜਿਹੜੇ ਸੀ ਜਿਨ੍ਹਾਂ ਨੂੰ ਸੋਝੀ ਆਈ ਇਹਨਾਂ 'ਚੋਂ, ਫਿਰ ਇਹ ਇੱਕ ਹੋ ਗਏ। ਚਾਰ ਵਰਨ ਚਾਰ ਮਜ਼ਬ ਹਾਂ, ਚਰਨ ਕਮਲ ਸਰਣਾਗਤ ਆਇਆ। ਉਹ ਫਿਰ ਸ਼ਰਨ 'ਚ ਆ ਗਏ ਗੁਰੂ ਨਾਨਕ ਦੀ 'ਚ, ਕਿਉਂਕਿ ਨਾਨਕ ਨਿਰੰਕਾਰ ਨਾਲ ਮੇਲ ਕਰਾ ਦਿੰਦੇ ਸੀ, ਤਾਂ ਹੀ ਉਹਨਾਂ ਨੂੰ ਨਾਨਕ ਨਿਰੰਕਾਰੀ ਕਹਿੰਦੇ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਕਹਿੰਦੇ ਇਹ ਫਿਰ ਭਾਈ ਗੁਰਦਾਸ ਜੀ ਕਹਿੰਦੇ ਵੀ ਚਾਰ ਵਰਨਾਂ ਨੂੰ ਫਿਰ ਇੱਕ ਵਰਨ ਬਣਾ ਦਿੱਤਾ। ਚਾਰ ਵਰਨ ਚਾਰ ਮਜ਼ਬ ਹਾਂ, ਚਰਨ ਕਮਲ ਸਰਣਾਗਤ ਆਇਆ। ਉਹ ਚੱਲ ਕੇ ਗੁਰੂ ਦੀ ਸ਼ਰਨ 'ਚ ਆਏ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ 'ਚ ਆਏ। ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ।
ਫਿਰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਇੱਕੋ ਹੀ ਰੱਬ ਹੈ, ਕਿ ਰੱਬ ਚਾਰ ਪੰਜ ਆ ਤੁਸੀਂ ਦੱਸੋ। ਮੁਸਲਮਾਨ ਕਹਿੰਦੇ ਵੀ ਅਲੱਗ ਰੱਬ ਹੈ ਸਾਡਾ, ਹਿੰਦੂ ਕਹਿੰਦੇ ਅਲੱਗ ਹੈ, ਕੋਈ ਸਾਡਾ ਅਲੱਗ ਅਲੱਗ ਰੱਬ ਬਣਾਈ ਬੈਠਿਆ। ਉਹ ਕਹਿੰਦੇ ਜਿਹੜਾ ਪਾਰ ਬ੍ਰਹਮ ਹੈ ਉਹੀ ਪੂਰਨ ਹੈ, ਇੱਕ ਜਿਹੜਾ ਹੈ ਪਾਰ ਬ੍ਰਹਮ ਪੂਰਨ ਬ੍ਰਹਮ। ਕਲਯੁਗ ਅੰਦਰ ਇੱਕ ਦਿਖਾਇਆ, ਕਲਯੁਗ ਬਾਬਾ ਨਾਨਕ ਆਇਆ ਅਤੇ ਇੱਕ ਦਾ ਭੇਦ ਦਿੱਤਾ ਸਾਨੂੰ, ਅਤੇ ਬੜੋ ਬਾਣੀ ਗੁਰਬਾਣੀ ਸਾਰੀ ਇੱਕ ਦਾ ਹੀ ਭੇਦ ਆ, ਅਤੇ ਅਸੀਂ ਪੜ੍ਹ ਕੇ ਨਹੀਂ ਬੁੱਝਿਆ ਤਾਂ ਫਿਰ ਕਸੂਰ ਕਿਹਦਾ ਹੋਇਆ, ਸਾਡਾ ਹੀ ਹੋਇਆ। ਇਸ ਕਰਕੇ ਇੱਕ ਦਿਖਾਇਆ, ਪ੍ਰਤੱਖ ਰੂਪ 'ਚ ਉਹਨਾਂ ਨੇ ਦਿਖਾਇਆ। ਕਹਿੰਦੇ ਚਾਰ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਧਰਮ ਦੇ ਚਾਰ ਪੈਰ ਹੁੰਦੇ ਨੇ, ਜਿਹੜਾ ਕਲਯੁਗ ਦੇ ਵਿੱਚ ਇੱਕ ਪੈਰ ਰਹਿ ਗਿਆ ਇਹ ਨਾਮ ਦੇ ਆਸਰੇ 'ਤੇ ਖੜ੍ਹਾ ਹੋਣਾ ਇਸ ਟਾਈਮ। ਦਇਆ ਜਤ ਸਤ ਸੰਤੋਖ, ਇਹ ਤਿੰਨ ਪੈਰ ਖਤਮ ਹੋ ਚੁੱਕੇ ਨੇ, ਕਿਸੇ ਵਿਰਲੇ ਵਿਰਲੇ 'ਚ ਹੋਣਗੇ ਇਹ ਤਿੰਨ ਪੈਰ ਆ। ਚੌਥਾ ਪੈਰ ਹੈ ਨਾਮ, ਇਹ ਚਾਰ ਪੈਰ ਆ ਧਰਮ ਦੇ। ਜੇ ਸਾਡੇ 'ਚ ਇਹ ਤਿੰਨ ਪਹਿਲੇ ਗੁਣ ਹੋਣਗੇ ਨਾ, ਫਿਰ ਹੀ ਅਸੀਂ ਧਰਮੀ ਹਾਂ। ਜੇ ਸਾਡੇ ਅੰਦਰ ਗੁਣ ਨਹੀਂ ਨਾ ਹੈਗੇ, ਫਿਰ ਬਾਹਰੋਂ ਧਰਮੀ ਬਣ ਜਾਣਾ ਕੋਈ ਔਖੀ ਗੱਲ ਨਹੀਂ, ਬੜੀ ਸੌਖੀ ਜਿਹੀ ਗੱਲ ਹੀ ਹੈ। ਤਾਂ ਇਸ ਲਈ ਦਇਆ, ਨਿਮਰਤਾ, ਜਤ, ਸਤ, ਸੰਤੋਖ, ਸਹਿਣਸ਼ੀਲਤਾ, ਇਹ ਧਰਮ ਦੇ ਗੁਣ ਨੇ, ਇਹ ਸਾਡੇ ਅੰਦਰ ਹੋਣੇ ਚਾਹੀਦੇ। ਇਸ ਲਈ ਇੱਕ ਵਰਨ ਕਰਾਇਆ, ਇਹ ਚਾਰਾਂ ਨੂੰ ਗਿਆਨ ਦੇ ਕੇ। ਜਿਹੜੇ ਵੰਡੇ ਹੋਏ ਸੀ ਲੋਕ ਆਪਸ ਵਿੱਚ ਹੀ ਇੱਕ ਦੂਜੇ ਦੇ ਮਿਲਣਾ ਨਹੀਂ ਚਾਹੁੰਦੇ ਸੀ, ਇਸ ਕਰਕੇ ਉਹਨਾਂ ਨੂੰ ਇੱਕ ਕਰ ਦਿੱਤਾ ਸਾਰਿਆਂ ਨੂੰ, ਕਿਉਂਕਿ ਇੱਕ ਦਾ ਗਿਆਨ ਦੇ ਤਾ। ਰਾਣਾ ਰੰਕ ਬਰਾਬਰੀ, ਕਹਿੰਦੇ ਉੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ ਵੀ ਇੱਥੇ ਕੋਈ ਰਾਜਾ ਨਹੀਂ, ਕੋਈ ਰੰਕ, ਕੋਈ ਗਰੀਬ ਨਹੀਂ, ਕੋਈ ਅਮੀਰ ਨਹੀਂ, ਸਭ ਇੱਕ ਆ ਤੁਸੀਂ। ਇਸ ਲਈ ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜੱਗ ਵਰਤਾਇਆ, ਇੰਨਾ ਮਨ ਨੂੰ ਨੀਵਾਂ ਕਰ ਦਿੱਤਾ, ਉਹ ਹਰ ਇੱਕ ਦੇ ਚਰਨਾਂ 'ਤੇ ਡਿੱਗ ਪੈਂਦਾ ਹੈ। ਜਾਣੀ ਦੀ ਮਨ ਨੀਵਾਂ ਕਰ ਦਿੱਤਾ, ਚਰਨਾਂ 'ਤੇ ਭਾਵ ਪੈਰ ਨੀ ਸਭ ਤੋਂ ਨੀਵੀਂ ਥਾਂ 'ਤੇ ਆ। ਪੈਰੀ ਪਵਣਾ ਜੱਗ ਵਰਤਾਇਆ, ਸੰਸਾਰ ਨੂੰ ਇਹ ਭੇਦ ਦਿੱਤਾ ਕਿ ਸਾਰੇ ਤੁਸੀਂ ਇੱਕ ਹੋ, ਫਿਰ ਇੱਕ ਦੂਜੇ ਨੂੰ ਅਸੀਂ ਮਿਲਦੇ ਹਾਂ, ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਜਾਮੇ 'ਚ ਸਾਨੂੰ ਫਿਰ ਇੱਕ ਫਤਿਹ ਦਿੱਤੀ ਆ। ਉਹਦਾ ਮਤਲਬ ਹੀ ਇਹੀ ਹੈ, ਇੱਕ ਹੀ ਆਪਾਂ ਸਾਰੇ। ਵਾਹਿਗੁਰੂ ਜੀ ਕਾ ਖਾਲਸਾ।

ना इहदा जदों विचार करांगे घंटे लगभग एक दो घंटे लग जांदे ने इहो जिहियां विचारां डूंघियां विचारां तां इत्थे फिर वाहिगुरु गुर शब्द सुनाया वाहिगुरु परमात्मा नूं कहिंदे ने इहदे तों ही फतेह पैदा होई है जिहड़ी फतेह है ना साडी वाहिगुरु जी का खालसा जिहड़ा कहिंदे वी वाहिगुरु तां शब्द ही नहीं सीगा वाहिगुरु तां रब दा नौं ही नहीं अज वाले इह तां गुरु ग्रंथ साहिब च किते है ही नहीं गा जे कह दो जी हैगा ਉਹ ਕਹਿੰਦੇ ਤਾਂ ਭੱਟਾਂ ਨੇ ਲਿਖਿਆ ਅਤੇ ਭੱਟਾਂ ਨੂੰ ਤੁਸੀਂ ਆਪਦੇ ਵਰਗੇ ਸਮਝਦੇ ਮੂਰਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਦਾ ਇੱਕ ਵੀ ਸ਼ਬਦ ਦਰਜ ਕਰਨਾ ਬਹੁਤ ਵੱਡੀ ਗੱਲ ਆ ਉਹ ਪਰਮਾਤਮਾ ਨੂੰ ਮਿਲੇ ਹੋਏ ਸੀ ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹ ਸਾਰਾ ਸੰਸਾਰ ਇੱਕ ਤੋਂ ਪੈਦਾ ਹੋਇਆ ਇੱਕ ਨੂੰ ਵਾਹਿਗੁਰੂ ਕਹਿ ਦਿੱਤਾ ਗਿਆ ਨੌਂ ਨੇ ਵਾਹਿਗੁਰੂ ਦਾ ਕਿਰਤਮ ਨਾਮ ਹੈ ਜਿਹੜਾ ਅਸੀਂ ਜੀਵ ਦੁਆਰਾ ਜਪਦੇ ਹਾਂ ਚਾਰ ਵਰਨ ਚਾਰ ਮਜ਼ਬਾਂ ਚਰਨ ਕਮਲ ਸਰਨਾਗਤ ਆਇਆ ਫਿਰ ਇਹ ਸਾਰੇ ਸਤਿਗੁਰ ਦੀ ਸ਼ਰਨ 'ਚ ਆਏ ਵਾਹਿਗੁਰੂ ਨੇ ਕਿਰਪਾ ਕੀਤੀ ਇਹਨਾਂ ਜੀਵਾਂ 'ਤੇ ਜਿਹਦੇ 'ਤੇ ਉਹ ਕਿਰਪਾ ਕਰਦਾ ਉਹਨੂੰ ਆਪਣੀ ਸ਼ਰਨ 'ਚ ਲਿਆਉਂਦਾ ਹੈ ਸਤਿਗੁਰ ਦੀ ਸ਼ਰਨ 'ਚ ਆਉਂਦਾ ਜੀਵ ਅਸੀਂ ਕਿਸੇ ਨਾ ਕਿਸੇ ਦੂਜੇ ਦੀ ਸ਼ਰਨ 'ਚ ਹਾਂ ਸਾਨੂੰ ਕਿਸੇ ਦੂਜੇ 'ਤੇ ਟੇਕ ਹੈ ਮਾੜੀ ਮੋਟੀ ਵੀ ਇਹ ਮੇਰਾ ਕੰਮ ਕਰ ਦੂਗਾ ਜਾਂ ਮੈਨੂੰ ਇਹ ਧਾਰ ਦੂਗਾ ਨਹੀਂ ਇੱਕ ਦੀ ਸ਼ਰਨ 'ਚ ਆਉਣਾ ਪੈਂਦਾ ਹੈ ਜਦੋਂ ਮਨ ਇੱਕ ਦੀ ਸ਼ਰਨ 'ਚ ਆ ਗਿਆ ਨਾ ਉਦੋਂ ਉਹਨੇ ਗੱਲ ਨਾਲ ਲਾ ਲੈਣਾ ਹੈ ਮਹਾਰਾਜ ਕਹਿੰਦੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸਵਾਮੀ ਸੰਦ ਹੈ ਸੁਭਾਅ ਹੈ ਵਾਹਿਗੁਰੂ ਜੀ ਦਾ ਜਦੋਂ ਉਹਦੀ ਸ਼ਰਨ 'ਚ ਕੋਈ ਜਾਂਦਾ ਹੈ ਤਾਂ ਉਹ ਆਪਣੇ ਗਾਲਣਾ ਲਾ ਲੈਂਦਾ ਹੈ ਇਹਦਾ ਮਤਲਬ ਸਾਡਾ ਮਨ ਸਾਨੂੰ ਗਾਲਣਾ ਨਹੀਂ ਲਾਇਆ ਕਸੂਰ ਤਾਂ ਸਾਡਾ ਹੀ ਹੈ ਫਿਰ ਅਸੀਂ ਸ਼ਰਨ 'ਚ ਅਜੇ ਨਹੀਂ ਗਏ ਅਤੇ ਮਹਾਰਾਜ ਨੇ ਕਿਹਾ ਨਾ ਵੀ ਖੁਆਰ ਹੋਏ ਸਭ ਮਿਲਣਗੇ ਬੱਚੇ ਸ਼ਰਨ 'ਚ ਹੋਏ ਹੁਣ ਮਨ ਖੁਆਰ ਹੋ ਰਿਹਾ ਕਈ ਯੁੱਗ ਹੋ ਗਏ ਇਹਨੂੰ ਜਨਮ ਲੈਂਦੇ ਇਹਨੂੰ ਸ਼ਰਨ 'ਚ ਕਿਉਂ ਨਹੀਂ ਆ ਰਿਹਾ ਕਿਉਂਕਿ ਇਹਨੂੰ ਗਿਆਨ ਹੀ ਹੈ ਨਹੀਂ ਗਾ ਆਪਦੀ ਆਪਦੀ ਹਉਮੈ ਦੇ ਵਿੱਚ ਬੰਦਾ ਤੁਰਿਆ ਫਿਰਦਾ ਇਸ ਲਈ ਚਾਰ ਵਰਨਾਂ ਨੂੰ ਇੱਕ ਕਰ ਦਿੱਤਾ ਚਾਰ ਮਜ਼ਬਾਂ ਨੂੰ ਇੱਕ ਕਰ ਦਿੱਤਾ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਪੈਦਾ ਹੋਇਆ ਉਹਨੂੰ ਗੁਰਸਿੱਖ ਕਹਿੰਦੇ ਨੇ ਉਹਨੂੰ ਗੁਰੂ ਦਾ ਸਿੱਖ ਕਹਿੰਦੇ ਨੇ ਇਸ ਲਈ ਸਾਨੂੰ ਇੱਕ ਕਰ ਦਿੱਤਾ ਪਾਰਸ ਪਰਸ ਅਪਰਸ ਜੱਗ ਅਸ਼ਟ ਧਾਤ ਇੱਕ ਧਾਤ ਕਰਾਇਆ ਕਹਿੰਦੇ ਹੁਣ ਜਿਵੇਂ ਚਾਰ ਵਰਨ ਸੀ ਚਾਰ ਮਜ਼ਬ ਸੀ ਇਹਨਾਂ ਨੂੰ ਅੱਠ ਕਹਿਤਾ ਹੁਣ ਕਹਿੰਦੇ ਪਾਰਸ ਪਰਸ ਅਪਰਸ ਜੱਗ ਅਸ਼ਟ ਧਾਤ ਅੱਠ ਧਾਤਾਂ ਕਹਿੰਦੇ ਜਿਵੇਂ ਇੱਕ ਪਾਰਸ ਹੈ ਉਹਨੂੰ ਅੱਠ ਧਾਤਾਂ ਸੁਹਾ ਦਿੱਤੀਆਂ ਜਾਣ ਅਤੇ ਉਹਦਾ ਸੋਨਾ ਬਣ ਜਾਂਦਾ ਸੋਨੇ ਦਾ ਰੂਪ ਧਾਰਨ ਕਰ ਲੈਂਦਾ ਹਾਲਾਂਕਿ ਉਹ ਧਾਤ ਹੈ ਤਾਂਬਾ ਚਾਂਦੀ ਜੋ ਵੀ ਇਹਨਾਂ ਸਾਰਿਆਂ ਨੂੰ ਕਹਿੰਦੇ ਪਾਰਸ ਨਾਲ ਮਿਲਾ ਦਿੱਤਾ ਜਾਵੇ ਤਾਂ ਇੱਕ ਰੂਪ ਹੋ ਜਾਂਦੇ ਸਾਰੇ ਹੀ ਇਸੇ ਤਰ੍ਹਾਂ ਹੀ ਇਹ ਅੱਠ ਜਿਹੜੇ ਮਜ਼ਬਾਂ ਦੇ ਲੋਕ ਸੀ ਜਾਂ ਅੱਠ ਫਿਰਕਿਆਂ ਦੇ ਲੋਕ ਸੀ ਇਹਨਾਂ ਨੂੰ ਇੱਕ ਕਰ ਦਿੱਤਾ ਸਾਰਿਆਂ ਨੂੰ ਇੱਕ ਬਣਾ ਦਿੱਤਾ ਇੱਕ ਨਾਲ ਜੋੜ ਦਿੱਤਾ ਪਾਰਸ ਪਰਸ ਅਪਰਸ ਜੱਗ ਕਹਿੰਦੇ ਜਿਹੜੇ ਅਪਰਸ ਅਪਰਸ ਦਾ ਮਤਲਬ ਜਿਨ੍ਹਾਂ ਨੇ ਗੁਰੂ ਦੀ ਛੋਹ ਨਹੀਂ ਪ੍ਰਾਪਤ ਕੀਤੀ ਹੁਣ ਸਾਡਾ ਮਨ ਜਦੋਂ ਗੁਰੂ ਦੇ ਨਾਲ ਜੁੜ ਜਾਂਦਾ ਹੈ ਇਹ ਪਾਰਸ ਬਣ ਜਾਂਦਾ ਹੈ ਅਤੇ ਗੁਰਬਾਣੀ 'ਚ ਸੱਚੇ ਪਾਤਸ਼ਾਹ ਨੇ ਸਾਨੂੰ ਜ਼ਿਕਰ ਕੀਤਾ ਜਿੰਨਾ ਚਿਰ ਸਾਡਾ ਮਨ ਪਾਰਸ ਦੇ ਨਾਲ ਮਿਲਦਾ ਨਹੀਂ ਗਾ ਉਹਨਾਂ 'ਚ ਗਿਆਨ ਹੋ ਜਾਣਾ ਵੱਖਰੀ ਗੱਲ ਹੈ ਸਾਰੀ ਜਿਵੇਂ ਹੁਣ ਤੁਹਾਨੂੰ ਮੈਂ ਕਥਾ ਸੁਣਾ ਰਿਹਾ ਇਹ ਗਿਆਨ ਆ ਮੇਰਾ ਧਿਆਨ ਕੀ ਹੈ ਇਹ ਮੈਨੂੰ ਪਤਾ ਹੈ ਤੁਹਾਨੂੰ ਨਹੀਂ ਪਤਾ ਧਿਆਨ ਹੋਰ ਚੀਜ਼ ਆ ਗਿਆਨ ਹੋਰ ਚੀਜ਼ ਆ ਧਿਆਨ ਦੇ ਵਿੱਚ ਪਰਸ ਪਾਰਸ ਹੁੰਦਾ ਹੈ ਜਿੰਨਾ ਚਿਰ ਸੁਰਤੀ ਸ਼ਬਦ ਦੇ ਵਿੱਚ ਸਮਾਉਂਦੀ ਨਹੀਂ ਜਾ ਕੇ ਉਨਾ ਚਿਰ ਇੱਕ ਨਹੀਂ ਹੋ ਸਕਦੀ ਉਨਾ ਚਿਰ ਤੁਹਾਡੇ ਅੰਦਰ ਦੂਜਾ ਭਾਵ ਰਹੂਗਾ ਹੀ ਰਹੂਗਾ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਮੈਂ ਦਵੈਤ ਖਤਮ ਕਰਤੀ ਹੋ ਹੀ ਨਹੀਂ ਸਕਦੀ ਉਨਾ ਚਿਰ ਖਤਮ ਨਹੀਂ ਹੋਣੀ ਜਿੰਨਾ ਚਿਰ ਇਹ ਸ਼ਬਦ 'ਚ ਸਮਾਉਂਦਾ ਨਹੀਂ ਜਾ ਕੇ ਹੁਣ ਕਹਿੰਦੇ ਪਾਰਸ ਪਰਸ ਗੁਰੂ ਪਾਰਸ ਹੈ ਸ਼ਬਦ ਪਾਰਸ ਹੈ ਇਸ ਲਈ ਗੁਰ ਪਾਰਸ ਹਮ ਲੋਹ ਜਿਵੇਂ ਕਹਿੰਦੇ ਪਾਰਸ ਨੂੰ ਮਿਲ ਕੇ ਅੱਠ ਧਾਤਾਂ ਇੱਕ ਬਣ ਜਾਂਦੀਆਂ ਸੋਨਾ ਬਣ ਜਾਂਦਾ ਇਵੇਂ ਹੀ ਅਸੀਂ ਗੁਰੂ ਨੂੰ ਮਿਲ ਕੇ ਇੱਕ ਹੋ ਜਾਂਦੇ ਹਾਂ ਉਹ ਗੁਰਸਿੱਖ ਸੀ ਇੱਕ ਜਿਹੜੇ ਇੱਕ 'ਚ ਸਮਾ ਗਏ ਇਸ ਕਰਕੇ ਗੁਰਬਾਣੀ 'ਚ ਮਹਾਰੇ ਕਹਿੰਦੇ ਨੇ ਗੁਰ ਪਾਰਸ ਹਮ ਲੋਹ ਮਿਲ ਕੰਚਲ ਹੋਈ ਹੈ ਰਾਮ ਇਹ ਕੰਚਨ ਹੋ ਜਾਂਦਾ ਜਿਵੇਂ ਇਹ ਪਾਰਸ ਪਰਸ ਕਰਕੇ ਇਵੇਂ ਹੀ ਸਾਡਾ ਮਨ ਰਾਮ ਹੋ ਜਾਂਦਾ ਰੱਬ ਦਾ ਰੂਪ ਹੋ ਜਾਂਦਾ ਜਿਹਨੂੰ ਬਾਬਾ ਕਬੀਰ ਹੋਇਆ ਉਹ ਕਹਿੰਦਾ ਰਾਮ ਕਬੀਰ ਆਏ ਕਿ ਭਏ ਹੈ ਪਰ ਅਸੀਂ ਤਾਂ ਨਹੀਂ ਅਜੇ ਹੋਏ ਅਸੀਂ ਕੋਸ਼ਿਸ਼ ਹੈ ਸਾਡੀ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਰਾਂਗੇ ਤਾਂ ਸਾਡੇ ਇੱਕ ਹੋ ਸਕਦੇ ਹਾਂ ਕਿਉਂਕਿ ਉਹਦੀ ਨਦਰ ਹੈ ਜਦੋਂ ਉਹਦੀ ਨਦਰ ਪੈ ਗਈ ਉਦੋਂ ਸਾਡੀ ਸੁਰਤੀ ਇਹ ਛੱਡ ਕੇ ਹਉਮੈ ਨੂੰ ਇੱਕ ਹੋ ਜੂਗੀ ਤਾਂ ਕਰਕੇ ਕਹਿੰਦੇ ਪਾਰਸ ਗੁਰ ਪਾਰਸ ਹਮ ਲੋਹ
ਮਿਲ ਕੰਚਨ ਹੋਈ ਹੈ ਰਾਮ ਜੋਤੀ ਜੋਤ ਮਿਲਾਏ ਕਾਇਆ।

0: ਗੜ ਸੋਹੇ ਆਰਾਮ। ਇਸ ਕਾਇਆ ਗੜ ਦੇ ਵਿੱਚ ਫਿਰ ਉਹ ਹਰੀ ਪ੍ਰਗਟ ਹੋ ਜੂਗਾ, ਜੋਤੀ ਜਾ ਕੇ ਜੋਤ ਵਿੱਚ ਮਿਲ ਜੂਗੀ। ਸਾਡੀ ਜੋਤ, ਅਸੀਂ ਜੋਤ ਹਾਂ ਸਾਰੇ। ਗੁਰਬਾਣੀ 'ਚ ਸਾਨੂੰ ਜੋਤ ਕਿਹਾ ਗਿਆ, ਪਰਮੇਸ਼ੁਰ ਨੂੰ ਜੋਤੀ ਕਿਹਾ ਗਿਆ। ਕਹਿੰਦੇ ਜੋਤੀ ਜੋਤ ਮਿਲਾਏ, ਜੋਤ ਜਾ ਕੇ ਜੋਤ ਮਿਲ ਜੂਗੀ ਤੁਹਾਡੇ। ਇਸ ਕਰਕੇ ਗੁਰੂ ਦੀ ਨਿਸ਼ਾਨੀ ਹੈ ਜਿਹੜੇ ਗੁਰੂ ਵਾਲੇ ਨੇ। ਅਸ਼ਟ ਧਾਤ ਇੱਕ ਧਾਤ ਕਰਾਇਆ, ਕਹਿੰਦੇ ਵੀ ਅੱਠਾਂ ਧਾਤਾਂ ਨੂੰ ਜਿਵੇਂ ਪਾਰਸ ਨਾਲ ਮਿਲ ਕੇ ਇੱਕ ਸੋਨਾ ਬਣ ਜਾਂਦੇ ਨੇ, ਐਵੇਂ ਹੀ ਗੁਰੂ ਦੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਸਾਰਿਆਂ ਨੂੰ, ਮੁਸਲਮਾਨੀ ਮਜ਼ਹਬ ਦੇ ਲੋਕ ਜਿੰਨੇ ਇੱਕ ਸ਼ਰਨ 'ਚ ਆਏ, ਹਿੰਦੂ ਮਤ ਦੇ ਜਿੰਨੇ ਲੋਕ ਆਏ, ਇਹਨਾਂ ਮਤਾਂ ਦੇ ਇੱਕ ਮਤ ਕਰ ਦਿੱਤੀ। ਇੱਕ ਮਤ ਨੂੰ ਕਹਿੰਦੇ ਗੁਰਮਤ। ਸਾਡੇ ਵਿੱਚ ਫਿਰ ਪਤਾ ਨਹੀਂ ਕਿੰਨੀਆਂ ਕੁ ਮਤਾਂ ਅੱਜ ਬੜੀਆਂ ਫਿਰਦੀਆਂ। ਅਸੀਂ ਆਪਣੀ ਮਤ ਹਜੇ ਇੱਕ ਮਤ ਨਹੀਂ ਕੀਤੀ। ਜੇ ਕੋਈ ਇੱਕ ਮਤ ਕਰਦਾ ਵੀ ਆ, ਉਹਦੇ ਜਾਣ ਤੋਂ ਬਾਅਦ ਅਸੀਂ ਫਿਰ ਪਤਾ ਨਹੀਂ ਕਿੰਨੀਆਂ ਕੁ ਮਤਾਂ ਬਣਾ ਲੈਂਦੇ ਆਪਦੀਆਂ। ਇਸ ਲਈ ਇੱਕ ਮਤ ਹੋਣਾ ਬਹੁਤ ਜ਼ਰੂਰੀ ਆ। ਇੱਕ ਮਤ ਹੋਵੋਗੇ ਤਾਂ ਤੁਹਾਡੇ ਅੰਦਰ ਦੁੱਧ ਦਾ ਦੁਵੈਸ਼ ਹੋਈ ਹੋਈ ਨਹੀਂ। ਇਸ ਕਰਕੇ ਜਿਹਦੇ ਅੰਦਰ ਦੁੱਧ ਦਾ ਦੁਵੈਸ਼ ਹੈ, ਉਹ ਇੱਕ ਮਤ ਨਹੀਂ ਹੋਇਆ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਕਹਿੰਦੇ ਪਾਰਸ ਪਰਸ ਅਪਰਸ ਜੱਗ। ਕਹਿੰਦੇ ਇਹ ਜਿਹੜੇ ਜੀਵ ਸੀ ਗੁਰੂ ਦੀ ਨਾਨਕ ਦੀ ਸ਼ਰਨ 'ਚ ਆਏ, ਕਹਿੰਦੇ ਇਹ ਗੁਰੂ ਨਾਨਕ ਨੂੰ ਮਿਲ ਕੇ ਗੁਰੂ ਰੂਪੀ ਹੋ ਗਏ। ਭਾਈ ਲਹਿਣਾ ਜੀ ਗਏ, ਲਹਿਣਾ ਜੀ ਅੰਗਦ ਰੂਪ ਹੋ ਗਏ, ਅੰਗ ਬਣ ਗਏ, ਸ਼੍ਰੀ ਗੁਰੂ ਨਾਨਕ ਦੇਵ ਜੀ ਰੂਪ ਹੋ ਗਏ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ, ਪਰਮ ਪਰਸ ਗੁਰ ਭੇਟੀਆ ਪੂਰਬ ਲਿਖਤ ਲਾਟ। ਕਹਿੰਦੇ ਤੁਹਾਡੇ ਭਾਗਾਂ 'ਚ ਹੋਊਗਾ ਤਾਂ ਸੰਗਤ 'ਚ ਆਓਗੇ, ਕਹਿੰਦੇ ਹੋ ਸਕਦਾ ਹੈ। ਪੂਰਬ ਲਿਖਤ ਲਲਾਟ ਉਨਮਨ ਮਨ ਮਨ ਹੀ ਮਿਲੇ ਛੁਟਕਤ ਬੱਜਰ ਕਪਾਟ। ਸਾਡੇ ਅਤੇ ਮਾਲਕ ਦੇ ਵਿਚਕਾਰ ਇੱਕ ਕੂੜ ਦੀ ਕੰਧ ਹੈ, ਬੱਜਰ ਕਪਾਟ ਉਹਨੂੰ ਕਹਿ ਦਿੱਤਾ। ਇਹ ਗੁਰੂ ਦੇ ਸ਼ਬਦ ਨਾਲ ਟੁੱਟਦੀ ਆ। ਜਿਹਨੂੰ ਮਾਰ ਕਹਿੰਦੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੁਲਾਏ ਦਾ। ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਜਿਹਦਾ ਪਹਿਲਾਂ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਇਹ ਬੱਜਰ ਕਪਾਟ ਨੂੰ ਤੋੜ ਦਿੰਦਾ। ਪੈਰੀ ਪਾਏ ਨਵਾਏ ਕੇ ਹਉਮੈ ਰੋਗ ਅਸਾਧ ਮਿਟਾਇਆ। ਕਹਿੰਦੇ ਐਸਾ ਮਨ ਨਿਮਰਤਾ 'ਚ ਆ ਗਿਆ, ਉਹ ਚਰਨਾਂ 'ਤੇ ਢਹਿ ਪਿਆ ਗੁਰੂ ਦੇ। ਇਸ ਕਰਕੇ ਪੈਰੀ ਪਾਏ ਨਵਾਏ ਕੇ ਇੰਨਾ ਮਨ ਨਿਰਮਲ ਹੋ ਗਿਆ, ਇਹ ਗੁਰੂ ਦੇ ਰੂਪ ਹੀ ਹੋ ਗਿਆ। ਹਉਮੈ ਰੋਗ ਅਸਾਧ ਮਿਟਾਇਆ, ਬਸ ਆਹ ਚੀਜ਼ ਸਮਝ ਲਈ ਨਾ, ਬਸ ਗੱਲ ਸਮਝ ਆ ਜੂਗੀ। ਹਉਮੈ ਇੱਕ ਰੋਗ ਹੈ, ਅਸਾਧ ਰੋਗ ਗੁਰਬਾਣੀ 'ਚ ਇਹਨੂੰ ਕਿਹਾ ਗਿਆ, ਵੱਡਾ ਰੋਗ ਵੀ ਗੁਰਬਾਣੀ 'ਚ ਇਹਨੂੰ ਕਿਹਾ ਗਿਆ। ਇਹ ਖਤਮ ਕਰਨਾ ਗੁਰੂ ਦੇ ਸ਼ਬਦ ਨੇ, ਗੁਰੂ ਦੇ ਗਿਆਨ ਨੇ। ਇਸ ਲਈ ਥੋੜ੍ਹੇ ਗਿਆਨ ਦੇ ਨਾਲ ਹਉਮੈ ਆ ਜਾਂਦੀ ਹੈ। ਜਿਵੇਂ ਜਿਵੇਂ ਗਿਆਨ ਹਿਰਦੇ 'ਚ ਵੱਸਦਾ ਜਾਂਦਾ, ਗੁਰਬਾਣੀ ਨੂੰ ਵਿਚਾਰਦੇ ਜਾਂਦੇ ਹਾਂ, ਸਮਝਦੇ ਜਾਂਦੇ ਹਾਂ, ਆਪਾ ਭਾਵ ਖਤਮ ਹੁੰਦਾ ਜਾਂਦਾ। ਜਦੋਂ ਇਹ ਹਉਮੈ ਖਤਮ ਹੁੰਦੀ ਆ, ਫਿਰ ਅਸੀਂ ਇੱਕ ਰੂਪ ਹੋ ਜਾਵਾਂਗੇ। ਹੁਣ ਕਹਿੰਦੇ ਪੈਰੀ ਪਾਏ ਨਵਾਏ ਕਹਿ ਹਉਮੈ ਰੋਗ ਅਸਾਧ ਮਿਟਾਇਆ। ਇਹ ਅਸਾਧ ਰੋਗ ਸਾਨੂੰ ਲੱਗਿਆ ਹੋਇਆ, ਵਾਰ ਵਾਰ ਜਨਮ 'ਚ ਲੈ ਕੇ ਆਉਂਦੀ ਆ ਹਉਮੈ। ਹਉਮੈ ਹੀ ਸਾਨੂੰ ਨਾਮ 'ਚ ਨਹੀਂ ਸਮਾਉਣ ਦਿੰਦੀ। ਅਨਹਦ ਬਾਣੀ ਤੱਕ ਤਾਂ ਬਹੁਤ ਚਲੇ ਜਾਂਦੇ ਨੇ, ਨਾਮ 'ਚ ਸਮਾਏ ਨਹੀਂ ਹੈਗੇ, ਬਿਰਲੇ ਹੋਣਗੇ ਕੋਈ। ਹਉਮੈ ਹੈਗੀ ਹੈ। ਇਸ ਕਰਕੇ ਹਉਮੈ ਰੋਗ ਖਤਮ ਕਰਨ ਤੋਂ ਬਾਅਦ ਹੀ ਕਹਿੰਦੇ ਹਉਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾਵੇ ਸਿੱਖ ਠਾਏ। ਜੇ ਹਿਰਦੇ 'ਚ ਨਾਮ ਵੱਸ ਗਿਆ, ਉੱਥੇ ਹਉਮੈ ਹੋ ਹੀ ਨਹੀਂ ਸਕਦੀ। ਜਿੱਥੇ ਹਉਮੈ ਉੱਥੇ ਨਾਮ ਨਹੀਂ ਹੋ ਸਕਦਾ। ਹਾਂ, ਸਿਮਰਨ ਕਰਦੇ ਹਾਂ ਅਸੀਂ, ਕੋਈ ਨਾ ਕੋਈ ਪ੍ਰਾਪਤੀ ਹੋ ਜਾਂਦੀ, ਅਸੀਂ ਉਸੇ ਨੂੰ ਸਮਝ ਕੇ ਬੈਠ ਜਾਂਦੇ ਹਾਂ। ਜਿਵੇਂ ਬਾਬਾ ਕਬੀਰ ਕਹਿੰਦਾ, ਕਹਿੰਦੇ ਫਿਰ ਥੋੜ੍ਹਾ ਜਿਹਾ ਨਾਂ ਬਣ ਜਾਂਦਾ ਨਾ। ਜਿਵੇਂ ਹੁਣ ਆਪਾਂ ਇੱਥੇ ਮਹੀਨਾ ਕਥਾ ਕੀਤੀ ਹੈ, ਤੁਸੀਂ ਕਹੋਗੇ ਪਤਾ ਨਹੀਂ ਬਹੁਤ ਵਧੀਆ ਕਥਾ ਵਾਚਕ ਹੈ, ਅਸੀਂ ਬੰਦੇ ਨੂੰ ਬੰਦਾ ਵੱਡਾ ਸਮਝਣ ਲੱਗ ਗਏ। ਨਹੀਂ, ਗੁਰੂ ਵੱਡਾ ਸਾਡਾ। ਆਪਾਂ ਗੁਰਬਾਣੀ ਦੀ ਵਿਚਾਰ ਕੀਤੀ ਹੈ ਜਿੰਨੇ ਦਿਨ ਕੀਤੀ ਹੈ। ਇਸ ਕਰਕੇ ਸਤਿਗੁਰ ਵੱਡਾ ਕਰ ਸਲਾਹ ਹੀ ਹੈ, ਹਮੇਸ਼ਾ ਸਤਿਗੁਰ ਦੀ ਸਿਫਤ ਸਲਾਹ ਹੋਣੀ ਚਾਹੀਦੀ ਆ, ਅਸੀਂ ਬੰਦੇ ਦੀ ਕਰਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਹਉਮੈ ਦੀਰਘ ਰੋਗ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇਕਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ। ਇਹਦਾ ਕੀਤਾ ਕਤਰਿਆ ਕਈ ਵਾਰ ਹਉਮੈ ਕਰਕੇ ਵਿਰਥਾ ਚਲਾ ਜਾਂਦਾ। ਸਾਡੇ ਤੇ ਮਾਲਕ ਦੇ ਵਿਚਕਾਰ ਹਉ ਹਉ ਪੀਤ ਪਈ ਹੈ, ਵਿੱਚੋ ਸੁਣਤ ਦੇਸ ਨਿਕਟਾਇਓ। ਅਸੀਂ ਸੁਣਿਆ ਵੀ ਰੱਬ ਸਾਡੇ ਨੇੜੇ ਹੈ, ਪਰ ਕੂੜ ਦੀ ਪਾਲ ਨਹੀਂ ਨਾ ਟੁੱਟੀ। ਹਉਮੈ ਨੂੰ ਕੂੜ ਦੀ ਪਾਲ ਕਿਹਾ, ਹਉ ਪੀਤ ਪਈ ਹੈ, ਵਿੱਚੋ ਸੁਣਤ ਦੇਸ ਨਿਕਟਾਇਓ, ਭਾਵੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੁਰਾਇਓ। ਇਸ ਲਈ ਮਹਾਰਾਜ ਕਹਿੰਦੇ ਵੀ ਜਿਹੜਾ ਪਰਮਾਤਮਾ ਹੈ ਉਹਦੇ 'ਚ ਤੁਹਾਡੀ ਸਮਾਈ ਉਦੋਂ ਹੋਣੀ ਹੈ, ਹਉਮੈ ਨਹੀਂ ਹੋਣ ਦੇ ਰਹੀ। ਤਾਂ ਕਰਕੇ ਕਹਿੰਦੇ ਹਉਮੈ ਰੋਗ ਖਤਮ ਹੋ ਗਿਆ, ਹੁਕਮ ਰਜਾਈ ਚੱਲਣਾ, ਗੁਰਮੁਖ ਗਾਡੀ ਰਾਹ ਚਲਾਇਆ। ਗੁਰਮੁਖ ਹੁਕਮ 'ਚ ਆ ਜਾਂਦੇ ਨੇ, ਹੁਕਮ ਦੇ ਵਿੱਚ ਹੀ ਰਹਿੰਦੇ ਨੇ, ਹੁਕਮ ਤੋਂ ਬਾਹਰ ਜਾਂਦੇ ਨਹੀਂ। ਹੁਕਮ ਹੈ ਨਾਮ, ਇੱਕੋ ਨਾਮ ਹੁਕਮ ਹੈ। ਸਾਡੀ ਸੁਰਤੀ ਜੇ ਸ਼ਬਦ ਤੋਂ ਪਾਸੇ ਹੁੰਦੀ ਆ ਇੱਕ ਸੈਕਿੰਡ ਲਈ ਵੀ, ਤਾਂ ਅਸੀਂ ਹੁਕਮ ਨੂੰ ਨਹੀਂ ਆਏ ਹੁਕਮ 'ਚ ਅਜੇ ਪੂਰਨ ਤੌਰ 'ਤੇ ਹੁਕਮ 'ਚ। ਇੱਥੇ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ, ਕਹਿੰਦੇ ਇਹ ਆ ਗਾਡੀ ਰਾਹ, ਹੁਕਮ ਰਜਾਈ ਚੱਲਣਾ, ਗੁਰਮੁਖ ਗਾਡੀ ਰਾਹ ਚਲਾਇਆ। ਗੁਰੂ ਨਾਨਕ ਗੁਰਮੁਖ ਸਰੂਪ ਸਤਿਗੁਰ, ਉਹਨਾਂ ਨੇ ਆਹ ਮਾਰਗ ਦਿੱਤਾ ਸਾਨੂੰ। ਕੋਈ ਗੁਰਮੁਖ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ, ਉਹ ਸਾਨੂੰ ਗਾਡੀ ਮਾਰਗ ਦੇ ਜਾਂਦਾ। ਪੂਰੇ ਪੂਰਾ ਥਾਟ ਬਣਾਇਆ, ਕਹਿੰਦੇ ਉਹ ਪੂਰਾ ਹੁੰਦਾ, ਪੂਰਾ ਹੀ ਸਾਨੂੰ ਪੂਰਾ ਮਾਰਗ ਦੱਸੂਗਾ, ਅਧੂਰਾ ਨਹੀਂ ਪੂਰਾ ਮਾਰਗ ਦੱਸ ਸਕਦਾ। ਇਸ ਲਈ ਸਤਿਗੁਰ ਪੂਰੇ ਨੇ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਪਰ ਪੂਰੇ ਨੂੰ ਪੂਰਾ ਕਰਕੇ ਜਾਣ ਲਈਏ ਕਿਤੇ ਹਿਰਦੇ 'ਚ। ਤਾਂ ਕਰਕੇ ਮਹਾਰਾਜ ਕਹਿੰਦੇ ਪੂਰੇ ਥਾਟ ਬਣਾਇਆ, ਉਸ ਵਾਹਿਗੁਰੂ ਪੂਰੇ ਨੇ ਥਾਟ ਇਹ ਬਣਾਇਆ ਰਸਤਾ ਮਾਰਗ, ਅਤੇ ਕਹਿੰਦੇ ਫਿਰ ਉਹ ਪੂਰੇ ਦੇ ਵਿੱਚ ਸਮਾ ਜਾਂਦੇ ਨੇ, ਪੂਰੇ ਨੂੰ ਅਰਾਧਦੇ ਨੇ, ਜਿਹੜੇ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਰ ਨਾਓ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਦੋਂ ਅਸੀਂ ਉਸ ਬ੍ਰਹਮ ਨੂੰ ਪਛਾਣ ਲੈਂਦੇ ਹਾਂ, ਫਿਰ ਉਹਦੇ ਗੁਣ ਗਾਉਂਦੇ ਹਾਂ, ਸਾਡਾ ਜੀਵਨ ਸਫਲ ਹੋ ਜਾਂਦਾ। ਸੋ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਇੱਕ ਮਹੀਨੇ ਲਈ ਇਸ ਗੁਰੂ ਘਰ ਵਿਖੇ ਲਗਾਤਾਰ ਭਾਈ ਗੁਰਦਾਸ ਦੀਆਂ ਵਾਰਾਂ ਅਤੇ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਕਥਾ ਕੀਤੀ ਆ। ਕਈ ਵਾਰ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ, ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਕਿਉਂਕਿ ਅੱਜ ਦਾ ਆਪਣਾ ਅਗਲਾ ਪ੍ਰੋਗਰਾਮ, ਫਿਰ ਜਦੋਂ ਮਹਾਰਾਜ ਕਿਰਪਾ ਕਰਨਗੇ ਕਿਤੇ ਉਹਨਾਂ ਦੇ ਹੁਕਮ ਅਨੁਸਾਰ ਤੁਹਾਡੇ ਦਰਸ਼ਨ ਕਰਾਂਗੇ। ਇਸ ਕਰਕੇ ਆਪਾਂ ਵਡਿਆਈ ਕੀਤੀ ਹੈ ਕਿ ਸਾਡਾ ਜੀਵਨ ਸਫਲ ਹੋ ਜਾਵੇ। ਮੈਂ ਧੰਨਵਾਦੀ ਹਾਂ ਗੁਰੂ ਘਰ ਦੇ ਸਮੂਹ ਪ੍ਰਬੰਧਕ ਜਨਾਂ ਦਾ, ਔਰ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਅਤੇ ਆਪ ਰੱਬ ਵਰਗੀਆਂ ਸੰਗਤਾਂ ਦਾ, ਜਿਨ੍ਹਾਂ ਨੇ ਇਹ ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕੀਤਾ ਅਤੇ ਜੀਵਨ ਸਫਲ ਹੋਇਆ ਆਪਣਾ। ਸੋ ਸਾਰਿਆਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਬਾਣੀ ਦੀ ਆਪਾਂ ਵਿਚਾਰ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਨੀਆਂ, ਆਓ ਅਗਲਾ ਸਮਾਂ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਉਹ ਸਿਮਰਨ ਕਰੀਏ, ਜੀਵਨ ਸਫਲ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਨੇ ਤਕਰੀਬਨ ਇੱਕ ਮਹੀਨਾ ਗੁਰਦੁਆਰਾ ਸਾਹਿਬ ਵਿਖੇ ਕਥਾ ਵਿਚਾਰ ਦੀ ਹਾਜ਼ਰੀ ਸਮੂਹ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਵਿਚਾਰ ਦੀ ਸਾਂਝ ਪਾਈ। ਭਾਈ ਸਾਹਿਬ ਹੋਰਾਂ ਦਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਸਰਿਆਂ ਵੱਲੋਂ, ਸਮੂਹ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਗੁਰਸ਼ਬਦ ਪ੍ਰਚਾਰ ਦੀ ਸੇਵਾ ਭਾਈ ਸਾਹਿਬ ਹੋਰਾਂ ਪਾਸੋਂ ਲੈਂਦੇ ਰਹਿਣ, ਇਹ ਸਾਡੀ ਸਾਰਿਆਂ ਦੀ ਅਰਦਾਸ ਹੈ। ਇੱਕ ਵਾਰ ਫਿਰ ਤੋਂ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਗੁਰਮੁਖ ਪਿਆਰਿਆਂ ਨਾਲ ਮਿਲ ਕਰਕੇ ਵਾਹਿਗੁਰੂ ਸਿਮਰਨ ਦੇ ਵਿੱਚ ਜੁੜਨ ਦਾ ਯਤਨ ਕਰੀਏ। ਸਾਰੀ ਸੰਗਤ ਨੇ ਬੜੇ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਸਿਮਰਨ ਦੇ ਨਾਲ ਜੁੜਨ ਦਾ ਯਤਨ ਕਰਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਪ੍ਰੀਤ ਸਿੰਘ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਸਾਹਿਬ ਸਿੰਘ ਜੀ, ਆਪਾਂ ਸਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਗੁਰਮੰਤਰ ਦਾ ਜਾਪ ਕਰ ਰਹੇ ਹਾਂ। ਕਾਫੀ ਸਮਾਂ ਹੋ ਗਿਆ ਕਰਦੇ ਹੋਏ ਹਾਂ। ਮਹਾਰਾਜ ਕਹਿੰਦੇ, ਸੋਚੋ ਜਦੋਂ ਮਨ ਪਾਪ ਕਰਦਾ ਉਦੋਂ ਇਹਦਾ ਕੋਈ ਦੋਸਤ ਮਿੱਤਰ ਨਹੀਂ ਹੁੰਦਾ, ਅਤੇ ਮਨ ਜਿਹੜਾ ਇਹ ਪਾਪ ਕਰ ਕਰਕੇ ਇੰਨਾ ਜਮ੍ਹਾਂ ਕਰ ਲੈਂਦਾ। ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਕਹਿਣ 'ਤੇ ਇੰਨੇ ਪਾਪ ਕੀਤਾ ਉਹ ਤਾਂ ਰਹੇ ਨਹੀਂ। ਹੁਣ ਜਦੋਂ ਉਤਾਰਨਾ ਪੈਂਦਾ ਪਾਪ, ਫਿਰ ਪਤਾ ਲੱਗਦਾ ਵੀ ਕਿਹੜੇ ਪਾਪ ਪੈਂਦੀ। ਚਾਰ ਯੁਗਾਂ ਦੇ ਪਾਪ ਮਹਾਰਾਜ ਕਹਿੰਦੇ ਤੁਸੀਂ ਇਕੱਠੇ ਕੀਤੇ ਹੈ ਮਨ ਦੇ ਉੱਤੇ, ਉਹ ਲਥਨੇ ਤਾਂ। ਪਰ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਇੰਨੇ ਦਿਆਲੂ ਆ, ਉਹਨਾਂ ਨੇ ਖੇਲ ਬਣਾਇਆ, ਸਭ ਜਾਣਦੇ। ਮਹਾਰਾਜ ਕਹਿੰਦੇ, ਤੂੰ ਇੱਕ ਵਾਰੀ ਗਏ ਵਾਹਿਗੁਰੂ, ਤੇਰੇ ਕਰੋੜਾਂ ਕੀਤੇ ਹੋਏ ਪਾਪ ਜਿਹੜੇ ਮਿਟ ਜਾਣੇ। ਇਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਮਹਾਰਾਜ ਨੇ ਦਰਜ ਕੀਤਾ। ਉਹ ਦਿਆਲੂ ਹੈ ਤਾਂ ਪਿਤਾ, ਉਹ ਤਾਂ ਸਿਰਫ ਇਹ ਚਾਹੁੰਦੇ ਆ ਵੀ ਇਹ ਇਹਨਾਂ ਕੰਮਾਂ ਤੋਂ ਹਟ ਕੇ ਅਤੇ ਆਪਣੇ ਘਰ ਆ ਜਾਵੇ, ਮਨ ਪਾਓ ਸਾਡਾ। ਬਾਣੀ ਲਿਖਦੇ ਮਾਰ ਕਹਿੰਦੇ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ। ਜਿੰਨੇ ਵੀ ਦੋਸਤ ਮਿੱਤਰ ਕਹਿ ਕੂ ਕੇ ਇਹ ਕੰਮ ਕਰਵਾ ਦਿੰਦੇ ਜਿਹੜੇ ਹੈ ਗੁਰਮਤਿ ਉਲਟ, ਮਾਰ ਕਹਿੰਦੇ ਉਹ ਬੇਲੀ ਨਹੀਂ ਤੇਰੇ, ਤੇਰੇ ਕੋਈ ਦੋਸਤ ਮਿੱਤਰ ਨਹੀਂ ਹੈਗੇ, ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ। ਇਸ ਕਪੜੇ ਸੋਚ ਸਮਝ ਕੇ ਮਾਰ ਕਹਿੰਦੇ, ਤੂੰ ਇਸ ਕਾਲ ਦੇ ਦੇਸ਼ ਵਿੱਚ ਵੀ ਆਪਣੇ ਕਰਮ ਕਰ, ਆਪਣਾ ਧਰਮ ਕਰ, ਪਾਪ ਕਾਹਦੇ ਲਈ ਕਰਨਾ, ਪੈਸਾ ਆ ਜਾਵੇ। ਅਤੇ ਮਹਾਰਾਜ ਕਹਿੰਦੇ, ਜਿਹੜੇ ਤੇਰੇ ਕਰਮਾਂ 'ਚ ਤੂੰ ਆਜੂਗਾ, ਜਿਹੜਾ ਨਹੀਂ ਉਹਦੇ ਲਈ ਤੂੰ ਪਾਪ ਕਰੂੰਗਾ। ਮਤਲਬ ਉਹ ਕੰਮ ਕਰੂੰਗਾ ਜਿਹੜੇ ਤੈਨੂੰ ਨਹੀਂ ਕਰਨੇ ਚਾਹੀਦੇ, ਵੀ ਤੈਨੂੰ ਲੱਗਦਾ ਵੀ ਇਹ ਕੰਮ ਕਰਕੇ ਮੇਰੇ ਕੋਲ ਆ ਜਾਊਗੀ। ਮਹਾਰਾਜ ਕਹਿੰਦੇ, ਪਾਪਾਂ ਵਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਈ, ਬਿਨਾਂ ਪਾਪਾਂ ਤੋਂ ਇਹ ਤੇਰੇ ਕੋਲ ਆਲਣੀ ਚੀਜ਼। ਫਿਰ ਮਹਾਰਾਜ ਕਹਿੰਦੇ, ਫਾਇਦਾ ਕੀ ਜਦੋਂ ਤੂੰ ਸਰੀਰ ਛੱਡ ਕੇ ਜਾਣਾ ਤੇਰੇ ਨਾਲ ਜਾਣੀ, ਪਰ ਕੀਤੇ ਕਮਾਪ ਪਾਪ ਜਿਹੜੇ ਉਹ ਨਾਲ ਜਾਂਦੇ ਆ। ਅਤੇ ਮਹਾਰਾਜ ਨੇ ਵੀ ਪਤਾ, ਮਹਾਰਾਜ ਕਹਿੰਦੇ ਪਾਪ ਬੁਰਾ ਹੈ ਤੇ ਬੁਰੀ ਚੀਜ਼, ਪਰ ਮਹਾਰਾਜ ਕਹਿੰਦੇ ਪਾਪੀ ਕੋ ਪਿਆਰਾ, ਉਹਨੂੰ ਬਹੁਤ ਪਿਆਰਾ ਲੱਗਦਾ, ਪਾਪ ਕਰੀ ਜਾਵਾਂ, ਨਿੰਦਾ ਚੁਗਲੀ ਸੁਣੀ ਜਾਵਾਂ, ਕਰੀ ਜਾਵਾਂ, ਇਹਨੂੰ ਧੋਖਾ ਦੇ ਦਾ ਉਹਨੂੰ, ਜਿਹੜਾ ਜਿਹੜੇ ਹੈ ਜਿਹਨਾਂ ਦਾ ਨਾਂ ਹੀ ਪੈ ਗਿਆ ਚੋਰ, ਜਿਹਨਾਂ ਦਾ ਨਾਂ ਪੈ ਗਿਆ ਠੱਗ, ਜਿਹਨਾਂ ਦੁਨੀਆ ਕਹਿੰਦੀ ਵੀ ਇਹ ਫਰੋਡ ਕਰਦਾ, ਉਹ ਉਹਨਾਂ ਦਾ ਨਾਂ ਕਾਹਤੇ ਪਿਆ। ਮਹਾਰਾਜ ਕਹਿੰਦੇ, ਜੋ ਜਿੱਦਾਂ ਦਾ ਕੰਮ ਕਰਦਾ ਉਹਨੂੰ ਨਾਂ ਪੈ ਜਾਂਦਾ, ਜੇ ਚੋਰ ਹੁਣ ਚੋਰੀ ਕਰੇਗਾ ਤਾਂ ਉਹਦਾ ਚੋਰ ਹੀ ਨਾ ਪਏਗਾ ਨਾ, ਸਾਰੀ ਦੁਨੀਆ ਚੋਰ ਕਹੇਗੀ। ਇਸੇ ਤਰ੍ਹਾਂ ਮਰਗਾ ਜਿਹੜਾ ਪਾਪ ਕਰਦਾ ਉਹਦਾ ਮਾਂ ਪਾਪੀ ਪੈ ਜਾਂਦਾ, ਸਾਰੀ ਦੁਨੀਆ ਪਾਪੀ ਕਹਿੰਦੀ ਆ। ਐਗਜ਼ਾਮਪਲ ਮਹਾਰਾਜ ਨੇ ਬਣੇ ਦੱਸਿਆ ਨਾ, ਅਜਮਲ, ਅਜਮਲ ਦਾ ਲਾਸਟ ਨੇਮ ਪਾਪੀ ਨਹੀਂ ਸੀ, ਪਰ ਉਹਨੇ ਇੰਨੇ ਪਾਪ ਕੀਤੇ ਉਹਦਾ ਨਾਮ ਵੀ ਪਾਪੀ ਪੈ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਆ, ਸਿਮਰਤ ਇੱਕ ਵਾਰ ਹਰ ਹਰ, ਮਹਾਰਾਜ ਕਹਿੰਦੇ ਮਿੱਟ ਕੋਟ ਕਸਮਲ ਜਾਤ, ਇੱਕ ਵਾਰੀ ਤੂੰ ਵਾਹਿਗੁਰੂ ਕਰ ਤੇਰੇ ਕਰੋੜਾਂ ਪਾਪ ਲੱਸ ਜਾਣਗੇ। ਅਤੇ ਮਹਾਰਾਜ ਕਹਿੰਦੇ, ਗੁਣ ਰਮੰਤ ਦੁੱਖ ਨਾਸੈ ਰਿਧ ਭੈਂਤ ਸ਼ਾਂਤ, ਜੇ ਤੂੰ ਇਹ ਉਚਾਰਨ ਕਰੇਗਾ ਵਾਹਿਗੁਰੂ ਦਾ ਤੇਰੇ ਦੁੱਖ ਨਾਸ ਹੋ ਜਾਣਗੇ, ਅਤੇ ਮਹਾਰਾਜ ਕਹਿੰਦੇ ਤੇਰੇ ਹਿਰਦੇ ਵਿੱਚ ਸ਼ਾਂਤੀ ਆ ਜਾਊਗੀ, ਜਿਹਨੂੰ ਸਾਰੀ ਦੁਨੀਆ ਲੱਭਦੀ ਫਿਰਦੀ ਹੈ। ਅਤੇ ਜੇ ਪਾਪ ਹੀ ਕਰੀ ਜਾਏਗਾ ਮਹਾਰਾਜ ਕਹਿੰਦੇ ਸ਼ਾਂਤੀ ਨਹੀਂ ਆ ਸਕਦੀ। ਪਰ ਜੀਵਾਂ ਨੇ ਹੋਰ ਬੜੇ ਤਰੀਕੇ ਲੱਭੇ, ਕਿਸੇ ਨੇ ਕੁਛ ਕੀਤਾ, ਬਹੁਤ ਲੰਬਾ ਇੱਕ ਸ਼ਬਦ ਮਹਾਰਾਜ ਨੇ ਬਣ ਚ ਲਿਖਿਆ, ਪਰ ਉਹਦੇ ਵਿੱਚ ਜਿਹੜੀ ਮੇਨ ਭਗਤੀ ਮਹਾਰਾਜ ਕਹਿੰਦੇ, ਨਿਵਲ ਭੁਯੰਗਮ ਆਸਨ 84, ਇਹਨੇ ਵੀ ਸ਼ਾਂਤ ਨਾ ਆਵੇ ਜੀ। ਲੋਕਾਂ ਨੇ ਕੋਸ਼ਿਸ਼ ਬਹੁਤ ਕੀਤੀ, ਬਹੁਤ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ, ਮਹਾਰਾਜ ਲਿਖਤਾ ਸਾਰੀ ਲਿਸਟ, ਇਹਨਾਂ ਨਾਲ ਤੁਹਾਨੂੰ ਸ਼ਾਂਤੀ ਨਹੀਂ ਆ ਸਕਦੀ। ਜਿੰਨਾ ਚਿਰ
ਮਨ ਕਿਸੇ ਗੁਰੂ ਪਿਆਰੇ ਕੋਲ ਪਹੁੰਚ ਕੇ ਅਕਾਲ ਪੁਰਖ ਦੀ ਸ਼ਰਨ 'ਚ ਨਹੀਂ ਜਾਂਦਾ, ਇਹਨੂੰ ਸ਼ਾਂਤੀ ਨਹੀਂ ਆ ਸਕਦੀ। ਸ਼ਾਂਤੀ ਉਦੋਂ ਆਉਣੀ ਹੈ ਜਦੋਂ ਇਹਨੇ ਆਪਣੇ ਵਾਹਿਗੁਰੂ ਦੇ ਦਰਸ਼ਨ ਕਰਨੇ। ਇਸ ਕਰਕੇ ਸਤਸੰਗ ਦੀ ਬਹੁਤ ਸਾਰੀ ਵਡਿਆਈ ਹੈ, ਬਾਣੀ 'ਚ ਲਿਖੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੁਣ ਆਪਾਂ ਫਿਰ ਵਾਪਸ ਉੱਥੇ ਵੀ ਵਾਈ ਕਮਿਟ ਸਿੰਸ ਇਟਸ ਸੋ ਹਾਰਡ ਟੂ ਟੇਕ ਇਟ ਆਫ ਮਾਈਂਡ। ਮਹਾਰਾਜ ਕਹਿੰਦੇ ਇੱਕ ਵਾਰ ਵਾਹਿਗੁਰੂ ਕਹੇ ਕਰੋੜਾਂ ਪਾਰ ਲੱਸ ਜਾਣਗੇ, ਉਹ ਤਾਂ ਵਚਨ ਅਟਲ ਆ। ਬੰਦਾ ਸੋਚਦਾ ਮੈਂ ਕਿੰਨੇ ਕੁ ਪਾਪ ਕੀਤੇ, ਇੰਨਾ ਵਾਹਿਗੁਰੂ ਕੀਤਾ ਹਾਲੇ ਤੱਕ ਸਾਫ਼ ਹੀ ਨਹੀਂ ਹੋ ਰਿਹਾ, ਵੀ ਕਿੰਨੇ ਕੁ ਪਾਪ ਕੀਤੇ ਚਾਰ ਜੁਗਾਂ 'ਚ, ਮੈਂ ਕੀ ਮੈਲ ਚੜ੍ਹਾ ਲਈ। ਮਹਾਰਾਜ ਕਹਿੰਦੇ ਇੱਕ ਵਾਰ ਵਾਹਿਗੁਰੂ ਕਰ ਕਰੋੜ ਪਾਪ ਉਤਰ ਜਾਣਗੇ, ਅਤੇ ਹੁਣ ਕਿੰਨੇ ਕੁ ਅਕਿਊਮੂਲੇਟ ਕੀਤੇ ਨੋ ਆਈਡੀਆ। ਸੋ ਇਸ ਕਰਕੇ ਇੱਥੇ ਹੁਣ ਆਪਾਂ ਨੂੰ ਸੱਚੇ ਪਾਤਸ਼ਾਹ 'ਤੇ ਪੂਰਾ ਭਰੋਸਾ ਰੱਖਣਾ ਪੈਣਾ। ਬਸ ਚੁੱਪ ਕਰਕੇ ਆਪਦਾ ਵਾਹਿਗੁਰੂ ਕਰੀ ਚੱਲੋ। ਜਦੋਂ ਮਹਾਰਾਜ ਨੂੰ ਪਤਾ ਸਾਰਾ ਕਿੰਨੀ ਕੁ ਮੈਲ ਆ, ਕਿਦੋਂ ਲੱਥਣੀ ਆ, ਉਹ ਉਹਨਾਂ ਨੇ ਲਾਹੀ ਦੇਣੀ ਆ ਮੈਲ। ਉਹ ਲਾਉਣਾ ਚਾਹੁੰਦੇ ਤਾਂ ਹੀ ਤਾਂ ਸਾਨੂੰ ਸੰਗਤ ਸੱਦਿਆ, ਤਾਂ ਹੀ ਤਾਂ ਉਪਦੇਸ਼ ਦਿੰਦੇ, ਤਾਂ ਹੀ ਤਾਂ ਆਪ ਸਿਮਰਨ ਕਰਾਉਂਦੇ। ਜਦੋਂ ਪਹਿਲੇ ਗੁਰੂ ਪਿਆਰੇ ਕਹਿ ਕੇ ਗਏ ਨਾ ਹੋਮੇ ਹੋਮੇ, ਇਹ ਕਾਰਨ ਹੈ ਵੀ ਉਹ ਕਰਾ ਰਹੇ ਆ, ਉਹ ਲੈ ਕੇ ਆਏ ਸੰਗਤ 'ਚ, ਉਹ ਨਾਮ ਜਪਾ ਰਹੇ ਆ, ਉਹ ਉਪਦੇਸ਼ ਸੁਣਾ ਰਹੇ, ਵਿੱਚ ਸਰੀਰ ਦਾ ਕੋਈ ਲੈਣਾ ਦੇਣਾ। ਜੇ ਸਾਡੇ ਅਸੀਂ ਕਹਿ ਸਕਦੇ ਹਾਂ ਵਾਹਿਗੁਰੂ ਤਾਂ ਉਹ ਕਰਵਾ ਰਹੇ ਆ, ਉਹਨਾਂ ਦੀ ਖੁਸ਼ੀ ਹੈ, ਤਾਂ ਵਾਹਿਗੁਰੂ ਕਹਿ ਸਕਦੇ ਨਹੀਂ ਜੀ ਵਾਹਿਗੁਰੂ ਨਹੀਂ ਕਰਦਾ। ਅਤੇ ਇਹ ਕਿੰਨੀ ਵੱਡੀ ਕਿਰਪਾ ਆ ਸੱਚੇ ਪਾਤਸ਼ਾਹ ਦੀ, ਆਪ ਜਪਾਏ ਜਪੇ ਸੋ ਨਾਓ, ਨਹੀਂ ਤਾਂ ਕੋਈ ਨਾਮ ਨਹੀਂ ਜਪ ਸਕਦਾ, ਕਿਉਂਕਿ ਇਹਨੇ ਮੈਲ ਲਾ ਦੇਣੀ ਹੈ। ਮਹਾਰਾਜ ਕਹਿੰਦੇ ਇੱਕ ਵਾਰੀ ਵਾਹਿਗੁਰੂ ਗਿਆ, ਫਿਰ ਮਹਾਰਾਜ ਕਹਿੰਦੇ ਕਹਿੰਦੇ ਪਤਿਤ ਪਵਿੱਤ ਭਏ ਰਾਮ ਕਹਿਤ ਹੀ, ਕਹਿੰਦੇ ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤੇ। ਜਿਹਨਾਂ ਜਿਹਨਾਂ ਨੇ ਰਾਮ ਦਾ ਨਾਮ ਲਿਆ ਕਲੰਕਿਤ ਰਹੇ, ਉਹ ਤਾਂ ਗੁਰੂ ਗ੍ਰੰਥ ਸਾਹਿਬ 'ਚ ਸੁਜੋਭਿਤ ਹੋ ਗਏ। ਧਰੂ ਪ੍ਰਹਲਾਦ ਤੋਂ ਲੈ ਕੇ, ਜਨਕ ਤੋਂ ਲੈ ਕੇ, ਵਸਿਸ਼ ਤੋਂ ਲੈ ਕੇ, ਸਾਰਿਆਂ ਦੇ ਨਾਮ ਮਹਾਰਾਜ ਨੇ ਬਾਣੀ 'ਚ ਲਿਖੇ ਆ। ਕਹਿੰਦੇ ਗੁਰਮੁਖ, ਉਹਨਾਂ ਨੂੰ ਗੁਰਮੁਖ ਦੀ ਪਦਵੀ ਦੇ ਦਿੱਤੀ, ਨਹੀਂ ਤਾਂ ਆਪਾਂ ਨੂੰ ਕੀ ਪਤਾ ਵੀ ਸਤਿਯੁਗ ਦੇ ਗੁਰਮੁਖ ਹੋਏ ਆ। ਬਾਣੀ 'ਚ ਲਿਖਿਆ ਮਹਾਰਾਜ ਕਹਿੰਦੇ ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ, ਗੁਰਮੁਖ ਬਸਤੀ ਵਸਿਸ਼ਟ ਇਹਨੂੰ ਗੁਰ ਉਪਦੇਸ਼ ਸੁਣਾਈ। ਇਹ ਇੰਨੇ ਇੰਪੋਰਟੈਂਟ ਕੈਰੇਕਟਰ ਸੀਗੇ, ਕਿਉਂ ਆਹ ਕੀਤਾ, ਜਵਾਬ ਕੀਤਾ ਜਦੋਂ ਮਹਾਰਾਜ ਨੇ ਅੱਗੇ ਦਿੱਤੀ ਤੇ ਦੂਜਿਆਂ ਨੂੰ ਕਰਾਇਆ, ਜਿਹਨੂੰ ਬਾਣੀ ਜੀ ਮਹਾਰਾਜ ਕਹਿੰਦੇ ਆਪ ਜਪੋ ਅਵਰੇ ਨਾਮ ਜਪਾਓ। ਸੋ ਸਿੱਖੀ ਇਜ਼ ਵੈਰੀ ਬਿਊਟੀਫੁਲ, ਅਤੇ ਆਪਾਂ ਜਿੰਨਾ ਇਹਦਾ ਲਾਹਾ ਖੱਟ ਲੈ ਸਕਦੇ ਹਾਂ ਆਪਾਂ ਖੱਟ ਲਈਏ, ਅਦਰਵਾਈਜ਼ ਵੈਨ ਯੂ ਗੋ ਆਊਟਸਾਈਡ ਇਨ ਦਿਸ ਵਰਲਡ ਦੇਖ ਹੀ ਰਹੇ ਆਪਾਂ ਕੀ ਹੋ ਰਿਹਾ, ਲੜਾਈਆਂ ਝਗੜੇ ਖੇਸ ਇਸ ਜਸਟ ਬਿਨਾਂ ਮੇ ਜਾਂ ਕਮਲਾ ਫਿਰੇ, ਇਹ ਆਪਾਂ ਨੂੰ ਪ੍ਰੈਕਟੀਕਲ ਦਿਖ ਰਿਹਾ। ਦ ਮਾਇੰਡ ਵਿਲ ਗੋ ਕਰੇਜ਼ੀ ਬਿਕੋਜ਼ ਇਟ ਡਜ਼ ਨਾਟ ਨੋ ਵੀ ਪਰਪਜ਼ ਕੀ ਹੈ ਮੇਰਾ ਇਸ ਧਰਤੀ 'ਤੇ ਆਉਣ ਦਾ, ਕਿ ਲੜਾਈ ਝਗੜਾ ਪਰਪਜ਼ ਆ, ਕਿ ਧੜਿਆਂ 'ਚ ਪੈ ਜਾਣਾ ਪਰਪਜ਼ ਆ, ਮੇਰੀ ਪਰਪਜ਼ ਆ, ਨਹੀਂ ਪਰਪਜ਼ ਆ ਵੀ ਭਰੀ ਭਈ ਪ੍ਰਾਪਤ ਮਾਨੁਖ ਦੇ ਹੋ ਰਹੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਅਵਰ ਕਾਜ ਤੇਰੇ ਕਿਤੇ ਨਾ ਕੰਮ, ਕੋ ਕੰਮ ਹੀ ਨਹੀਂ ਆਉਣੇ। ਅਤੇ ਜੇ ਉਹ ਕੰਮਾਂ 'ਚ ਕਹੀ ਗਏ ਮਰ ਗਏ, ਪਾਪ ਇਕੱਠੇ ਹੋ ਜਾਂਦੇ ਆ। ਅੱਗੇ ਲਾਉਣ ਨੂੰ ਕਿੰਨਾ ਟਾਈਮ ਲੱਗ ਰਿਹਾ, ਕਿੰਨਾ ਐਫਰਟ ਲੱਗਦਾ, ਕਿੰਨਾ ਸਮਾਂ ਲੱਗਦਾ, ਵੀ ਨੋ। ਸੋ ਮਹਾਰਾਜ ਕਹਿੰਦੇ ਗੋਇੰਗ ਫੋਰਵਰਡ ਬਹੁਤ ਪੁੱਛ ਕੇ ਚੱਲੋ ਗੁਰੂ ਨੂੰ, ਪਤਾ ਜੀ ਆਹ ਮੈਂ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ। ਬਾਣੀ 'ਚ ਲਿਖਿਆ ਇਹ ਮੇ ਠੇਕ ਸਮ ਟਾਈਮ ਬਟ ਇਹ ਵਿਲ ਕਮ ਟੂ ਯੂ, ਅਤੇ ਜੇ ਆਪਾਂ ਸਿਮਰਨ ਕਰਦੇ ਹਾਂ ਵਾਹਿਗੁਰੂ ਦੱਸ ਦਿੰਦੇ ਵੀ ਇਹ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਗੁਰੂ ਦੀ ਨਿਸ਼ਾਨੀ ਹੈ, ਉਹ ਜੋ ਕਹਿੰਦੇ ਆ ਉਹ ਹੁੰਦਾ, ਉਹ ਜੋ ਕਹਿ ਰਹੇ ਆ ਭਾਵੇਂ ਸਾਡੀ ਸਮਝ ਨਹੀਂ ਆ ਰਿਹਾ ਪਰ ਹੈ ਉਹ ਸੱਚ। ਆਲ ਵੀ ਹੈਵ ਟੂ ਡੂ ਇਜ਼ ਸਿਮਰਨ। ਸੋ ਆਪਣੇ ਕੋਲ ਜਿੰਨਾ ਸਮਾਂ ਬਚ ਗਿਆ ਆਓ ਖਬਰ ਅਲੀ ਬੰਦ, ਜਦੋਂ ਕਹਿਣਾ ਵਾਹੇ ਆਪਣੀ ਆਵਾਜ਼ ਨੂੰ ਸੁਣਨਾ, ਜਦੋਂ ਕਹਿਣਾ ਗੁਰੂ ਆਪਣੀ ਆਵਾਜ਼ ਨੂੰ ਸੁਣਨਾ। ਅੱਗੇ ਬਾਹਰ ਦੀ ਆਵਾਜ਼ਾਂ ਸ਼ੋਰ ਸ਼ਰਾਬਾ ਇਹ ਸਭ ਵਿਚਾਰ ਜਿਹੜੇ ਆ ਇਹਨਾਂ ਵੱਲ ਮਨ ਦਾ ਧਿਆਨ ਨਾ ਜਾਏ। ਇਹ ਗਿਆਨ ਤੋਂ ਬਗੈਰ, ਕਮਾਈ ਤੋਂ ਬਗੈਰ ਮਨ ਧਰਮੀ ਨਹੀਂ ਬਣ ਸਕਦਾ, ਜਿੰਨਾ ਚਿਰ ਮਨ ਧਰਮੀ ਨਹੀਂ ਬਣਦਾ ਇਹਦਾ ਧਿਆਨ ਲੱਗਦਾ ਨਹੀਂ। ਇਸ ਕਰਕੇ ਆਓ ਕੋਸ਼ਿਸ਼ ਕਰੀਏ ਵੀ ਜਿੰਨਾ ਹੋ ਸਕੇ ਸੱਚੇ ਪਾਤਸ਼ਾਹ ਬੇਨਤੀ ਕਰੀਏ ਮਹਾਰਾਜ ਅੱਗੇ ਵੀ ਤੁਸੀਂ ਜਪਾ ਲਓ, ਤੁਸੀਂ ਧਿਆਨ ਲਵਾ ਲਓ, ਵੀ ਤੁਸੀਂ ਜਿੱਦਾਂ ਭਗਤਾਂ ਨੇ ਬੇਨਤੀ ਕੀਤੀ ਬਹੁਤ ਜਨਮ ਵਿਛੜੇ ਸੀ ਮਾਧੋ, ਸੱਚੇ ਪਾਤਸ਼ਾਹ ਹੁਣ ਤਾਂ ਬਖਸ਼ ਦਿਓ। ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru, Vaheguru.

वाहे गुरु, वाहे गुरु, वाहे गुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸਿੰਘ ਜੀ ਮਹਾਰਾਜ ਨੂੰ ਸਮਝਾ ਰਹੇ ਵੀ ਪਾਪ ਜਿਹੜੇ ਆ ਚੜਾਉਣੇ ਬਹੁਤ ਸੌਖੇ ਆ, ਪਰ ਇਹ ਲਾਉਣੇ ਬਹੁਤ ਔਖੇ ਆ। ਸੱਚੇ ਪਾਤਸ਼ਾਹ ਦੀ ਕਿਰਪਾ ਬਗੈਰ ਇਹ ਲੱਥ ਨਹੀਂ ਸਕਦੇ, ਪਰ ਮਹਾਰਾਜ ਭਰੋਸਾ ਦਵਾਉਂਦੇ ਆ ਜਿਹੜਾ ਸਿਮਰਨ ਕਰਦਾ ਉਹਦੇ ਲਈ ਮਹਾਰਾਜ ਦਿਆਲੂ ਕਿਰਪਾਲੂ ਹੋ ਕੇ ਉਹਦੇ ਪਾਪ ਜਿਹੜੇ ਲਾਹ ਦਿੰਦੇ। ਫਿਰ ਮਹਾਰਾਜ ਨੇ ਬਾਣੀ ਸਮਝਾਇਆ ਵੀ ਜਾ ਕੋ ਸਿਮਰ ਅਜਾ ਮਲ ਉਧਰਿਓ ਗਨਕਾ ਹੂੰ ਗਤ ਪਾਈ। ਇਸ ਕਰਕੇ ਮਾਰੇ ਕਹਿੰਦੇ ਕਹੋ ਨਾਨਕ ਮੈਂ ਇਹ ਭਰੋਸਾ ਆਣ ਪਰਿਓ ਸ਼ਰਨਾਈ। ਇਹ ਦੋਨੋਂ ਹੀ ਇੰਨੇ ਪਾਪ ਕਰਦੇ ਸੀ ਵੀ ਇਹਨਾਂ ਦਾ ਨਾਮ ਪਾਪੀ ਪੈ ਗਏ, ਪਰ ਮਾਰੇ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ। ਪਰਮਾਤਮਾ ਨਾਮ ਹਮੇਸ਼ਾ ਹੀ ਸਦਾ ਸੁਖਦਾਈ ਰਿਹਾ, ਹਰ ਯੁੱਗ ਦੇ ਵਿੱਚ ਰਿਹਾ ਅਤੇ ਕਲ ਯੁੱਗ ਦੇ ਵਿੱਚ ਵੀ ਹੈਗਾ। ਇਹ ਆਪਣੇ ਦੇਵੇ ਆਪਾਂ ਕਿੰਨਾ ਕੁ ਭਰੋਸਾ ਕਰਦੇ ਹਾਂ ਸੱਚੇ ਪਾਤਸ਼ਾਹ ਦੇ। ਸੋ ਆਓ ਜੀ, ਸਮਾਂ ਹੋ ਗਿਆ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ। ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ, ਸੰਗਤ ਸਤਿਗੁਰ ਬਖਸ਼ਣ ਜੋਗੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿ ਦਿਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਨਿਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਿਥਮ

ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ।

ਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ।

ਗੁਰਬਾਣੀ ਦੀਆਂ ਕਥਾ ਵਿਚਾਰਾਂ ਕੀਤੀਆਂ। ਸਤਿਗੁਰੂ ਜੀ ਗੁਰਮੁਖ ਪਿਆਰਿਆਂ ਵੱਲੋਂ ਵਾਹਿਗੁਰੂ ਸਿਮਰਨ ਕਰਵਾਏ ਗਏ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਕੀਤੇ ਗਏ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ।

ਸਾਹਿਬ ਜੀਓ ਸਹਿਲਾ ਰਾ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਣਹਾਰੋ ਤੁਮ ਗਾਵੋ ਮੇਰੇ

ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਨ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਏ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੈ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹੋਵਾ ਸੂਰਜ ਏਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ ਸਹਿ ਸਤਵ ਨੈਨ ਨਨ ਮੈਨ ਹੈ ਤੋਹੇ ਕੋ ਸਹਿ ਸਮੂਰਤ ਨਨਾਇਕ ਤੋਹੀ ਸਹਿ ਸਪਦ ਬਿਮਲ ਨਾਨਾ ਇਕ ਪਦ ਗੰਧ ਬੇਨੁ ਸਹਿ ਸਤਵ ਗੰਧਿ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੂ ਅਨ ਦਿਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋਹੇ ਜਾਂ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨ ਵੱਡਾ ਹੇ ਕਰ ਡੰਡਾਉਤ ਪਨ ਵੱਡਾ ਹੇ ਰਹਾਉ ਸਾਕਤ ਹਰ ਦਾ ਸਾਧ ਨਾ ਜਾਣਿਆ ਤਨੇ ਅੰਤਰ ਹਉਮੈ ਕੰਡਾ ਹੇ ਜਿਉਂ ਜਿਉਂ ਚੱਲੈ ਚੁਬੇ ਦੁਖ ਪਾਵਹਿ ਜਮ ਕਾਲ ਸਹ ਹੇ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ

ਏਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਰਾ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰਉ ਬੇਨੰਤੀ ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ।

0: ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ, ਵਾਹਿਗੁਰੂ। ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨਾਉ ਨੀ ਦਿਆਵੈ ਧਾਹੇ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ, ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਕੀਤੀ ਗਈ, ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ, ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ। ਇਸ ਵੇਲੇ ਆਪ ਜੀ ਆਪਣੇ ਨਿੱਜ ਸਥਾਨ ਵਿਖੇ ਸੁਭਾਵਾਨ ਹੋਵੋ ਜੀ, ਸਮੂਹ ਸੰਗਤ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਸੱਚੇ ਪਾਤਸ਼ਾਹ

ਲੜਿ ਆਈ। ਹੁਕਮੇ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ ਹੈ। ਇੱਕ ਨਾ ਹੁਕਮੇ ਬਖਸ਼ੀਸ਼, ਇੱਕ ਹੁਕਮੇ ਸਦਾ ਭਵਾਈਏ ਹੈ।

ਮਨਾ ਛੰਦ ਤੋ ਪ੍ਰਸਾਦ ਕਰੁਣਾਲਿਆ ਹੈ ਅਰ ਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ।

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ। ਇਤਨਾ ਪਿਆਰਿਆਂ ਸਚਿਆਰਿਆਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆਰੇ ਆਏ ਤਦੇਕ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ। ਸਤਿਗੁਰੂ ਜੀ, ਅੱਜ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਹੈ। ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮੱਤ ਬਖਸ਼ਣੀ, ਸਭ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਕੇਵਲ ਕੌਰ ਸੰਘਾ ਪਰਿਵਾਰ ਵੱਲੋਂ ਆਪਣੇ ਸਪੁੱਤਰ ਸਰਦਾਰ ਰਣਜੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਕਿਰਪਾ ਕਰਨੀ ਸਾਰੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਜੀਵਨ ਖੇਤਰ ਵਿੱਚ ਆਪਣੀ ਅਗਵਾਈ ਬਖਸ਼ਦਿਆਂ ਹੋਇਆਂ ਆਪਣੀਆਂ ਬਖਸ਼ਿਸ਼ਾਂ ਰਹਿਮਤਾਂ ਵਡਿਆਈਆਂ ਦੇ ਨਾਲ ਨਿਵਾਜਦੇ ਹੋਏ ਪਰਿਵਾਰ ਨੂੰ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਣਾ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਉਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਪਈ ਅਕਾਲ ਕੀ ਤਬੀ ਚਲਾਇਓ,

ਜੀ ਆਪਣੇ ਭੋਗ ਭੋਗ ਕਵੇ ਪਸ਼ਮਟ ਪੋਸਦਾ ਵੱਡਾ ਹੋਆ ਦੁਨਦਾਰ ਗਲ ਸੰਗਲ ਕਥ ਚਲਾਇਆ ਅੱਗੇ ਕਣ ਕਿਰਤ ਵਾਚੇ ਬਹਿਲੇ ਕਾ ਕਰ ਸਮਝਾਇਆ ਥਾਵ ਨੋ ਪੰਦੁਣ ਸੁਣੀਏ ਕਿਆ ਰੋ ਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ

ਇਹੋ ਜਿਹਾ ਬੁੱਧ ਜਨਮ ਭਰਮਿਆ ਤਾ ਸਤਿਗੁਰ ਸਬਦ ਸੁਣਾਇਆ। ਸਤਿਗੁਰ ਜਵੜਦਾਤਾ ਕੋਨ ਸਿਪ ਸਿਨੋ ਲੋਕ ਸਭਾਇਆ, ਸਤਿਗੁਰ ਮਿਲੇ ਸਤਪਾਜ ਨੇ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ

ਬਿਨ ਸਤਿਗੁਰ ਕੇ ਨਾ ਪਾਇਓ, ਬਿਨ ਸਤਿਗੁਰ ਕੇ ਨਾ ਪਾਇਓ। ਸਤਿਗੁਰ ਚਾਹ ਪਰਖਿਆ ਨਗਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ।

ਜਿਸ ਤੂੰ ਦੇਹ ਤਿਸ ਮਿਲ ਸੇ ਤਾਤ ਨੇ ਹਜ ਕਮਾਇਆ ਸਤਿਗੁਰ ਮਿਲੇ ਸਚ ਪਾਇਨ ਕੇ ਹਿਰਦ ਸਚ ਵਸਾਇਆ ਮੂਰਖ ਸਚ ਨਿਜਾਣ ਨੇ ਮਨਮੁਖ ਜਨਮ ਗਵਾਇਆ।

ਕੂੜਾ ਲਾਲਚ ਛੜੇ ਹੋਏ ਹੁਕਮ ਲਲਕ ਤੇ ਆਈ ਹੈ ਫਲ ਤੇ ਵੇਹੋ ਪਾਈ ਜੇ ਵੇਹ ਕਾਰ ਕਮਾਈ ਜੇ ਹੋਇਆ ਪ੍ਰਭਲੇ ਕਹਿ ਤਾ ਧੂੜ ਤੇ ਨਾ ਦੇ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ ਮਤ ਥੋੜੀ ਸੇਵ ਗਵਾਈ ਹੈ।

ਘੜੀ ਸਤਿਗੁਰ ਵਿੱਠੋ ਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਨੇਤਰੇ ਜਗਤ ਨਿਹਾਲਿਆ ਕਸਮ ਛੋਟ ਤੂੰ ਚਲ ਕੇ ਡੂਬੇ ਸੇ ਬਣ ਜਾ ਸਤਿਗੁਰ ਹੈ ਬੋ ਤਾਵਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਸਤਿਗੁਰ ਵੱਡਾ ਘਰ ਸਾਲਾ ਇਸ ਪੁੱਛ ਵੱਡਿਆ ਵਡਿਆਈਆਂ ਸਹਿ ਮਿਲ ਤਿੰਦਰਿਆ ਜਾ ਤਿਸ ਭਾਣਾ ਤਾ ਮਨ ਵਸਾਈਆ ਕਰੋ ਕੰਮ ਅਸ ਤੱਕ ਕਤਰ ਉੱਚ ਮਾਰ ਕੜਿਆ ਬੁਰਿਆ ਸਹਿ ਤੁੱਠੇ ਨੂੰ ਨਿਤ ਪਾਈਆ ਸਹਿ ਤੁੱਠੇ ਨੂੰ

तुम्हारी शरण तुम्हारी आसा, तुम ही सजनों सो

ਤਾਕੈ ਪਾਛੈ ਜਾਉ ਛੂੜ ਜਾਹੀ ਜੂ ਸਗਲ ਕਉ ਫਿਰ ਫਿਰ ਲਪਟਾਵੋ ਕਰਹੁ ਕਿਰਪਾ ਕਰੁਣਾਪਤੀ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਨਵਾਜੀ, ਗੁਰੂ ਸਤਿਕਾਰੀ ਸਤਸੰਗੀ ਜਨੋ, ਵਡਭਾਗੇ ਹਾਂ ਜੋ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਨੇ ਸਤਿਗੁਰਾਂ ਦੇ ਦਰ ਕਰਦੇ, ਦੀਦਾਰ ਕਰਦਿਆਂ, ਦਰਸ਼ਨ ਦਿਦਾਰੀ ਕਰਦਿਆਂ ਹੋਇਆਂ ਆਸਾ ਜੀ ਦੀ ਵਾਰ ਦੇ ਪਾਵਨ ਕੀਰਤਨ ਸਰਵਣ ਕਰਕੇ ਉਹਨਾਂ ਪਾਵਨ ਪਵਿੱਤਰ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਨ ਦਾ ਯਤਨ ਕੀਤਾ ਹੈ। ਆਓ ਜੋ ਮਿੱਥੇ ਪ੍ਰੋਗਰਾਮ ਦੇ ਮੁਤਾਬਿਕ ਪਾਵਨ ਦੀਵਾਨਾਂ ਦੇ ਅੰਦਰ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਜੋ ਸਤਿਗੁਰੂ ਜੀ ਅੰਮ੍ਰਿਤ ਵੇਲੇ ਮੁਖਵਾਕ ਹੁਕਮਨਾਮਾ ਸਾਹਿਬ ਦਾਰਾਈਆਂ ਸੰਗਤਾਂ ਨੂੰ ਬਖਸ਼ ਕੇ ਨਵਾਜਦੇ ਨੇ, ਉਹਨਾਂ ਪਾਵਨ ਬਚਨਾਂ ਦਾ ਪਾਠ ਅਤੇ ਵਿਚਾਰ ਦੇ ਨਾਲ ਜਿਵੇਂ ਰੋਜ਼ਾਨਾ ਹੀ ਆਪ ਜੀ ਜੁੜ ਕੇ ਸਤਿਗੁਰਾਂ ਦੇ ਪਾਵਨ ਹੁਕਮ, ਉਹਨਾਂ ਪਾਵਨ ਗੁਣਾਂ ਨੂੰ ਜੋ ਸਾਨੂੰ ਸਤਿਗੁਰੂ ਜੀ ਆਪਣੇ ਜੀਵਨ ਨੂੰ ਚਲਾਉਣ ਵਾਸਤੇ, ਬਤੀਤ ਕਰਨ ਵਾਸਤੇ ਮਾਰਗਦਰਸ਼ਨ ਕਰਦਿਆਂ ਹੋਇਆ ਸਾਡੀ ਝੋਲੀ ਦੇ ਵਿੱਚ ਪਾ ਕੇ ਨਵਾਜਦੇ ਨੇ, ਉਹਨਾਂ ਪਾਵਨ ਬਚਨਾਂ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਅੱਜ ਦੇ ਜੋ ਇਹ ਪਾਵਨ ਬੋਲ ਮੁਖਵਾਕ ਦੇ ਰੂਪ ਅੰਦਰ ਸਤਿਗੁਰੂ ਜੀ ਨੇ ਬਖਸ਼ੇ ਨੇ, ਇਹ ਦੀਨ ਦੁਨੀ ਦੇ ਮਾਲਕ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਰਸਨਾ ਤੋਂ ਉਚਾਰੇ ਹੋਏ ਇਹ ਮੁਬਾਰਕ ਪਾਵਨ ਬੋਲ ਸੂਹੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 745 ਅਤੇ 46 ਅੰਗ ਦੇ ਉੱਪਰ ਇਹ ਪਾਵਨ ਸ਼ਬਦ ਦਰਜ ਹਨ। ਅੱਜ ਸਤਿਗੁਰੂ ਜੀ ਮੁਖਵਾਕ ਦੇ ਦੁਆਰਾ ਆਰੰਭਕ ਪੰਕਤੀਆਂ ਦੇ ਅੰਦਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਦੂਜੀ ਤਾਕਤ ਮਾਇਆ ਦੀ ਪ੍ਰਬਲਤਾ ਦੇ ਬਾਰੇ ਸਾਨੂੰ ਦੱਸਦੇ ਨੇ ਕਿ ਇਹ ਸੰਸਾਰ ਜਿੰਨਾ ਵੀ ਪਰਮਾਤਮਾ ਨੇ ਬਣਾਇਆ ਹੈ, ਇਸ ਪਰਮਾਤਮਾ ਦੀ ਖੇਡ ਦੇ ਵਿੱਚ ਸਤਿਗੁਰਾਂ ਨੇ ਦੱਸਿਆ ਹੈ ਕਿ ਵਾਹਿਗੁਰੂ ਨੇ ਆਪਣੇ ਤੋਂ ਅੱਗੇ ਦੂਜੀ ਤਾਕਤ ਜਿਹੜੀ ਪੈਦਾ ਕੀਤੀ ਹੈ ਉਹ ਹੈ ਸੰਸਾਰ ਦੇ ਅੰਦਰ ਮਾਇਆ। ਜਿਵੇਂ ਅਸੀਂ ਰੋਜ਼ਾਨਾ ਹੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਦੇ ਹਾਂ, ਇਹ ਬਚਨ ਰਾਗੀ ਸਾਹਿਬਾਨਾਂ ਦੇ ਪਾਸੋਂ ਸਰਵਣ ਕਰਦੇ ਹਾਂ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਪਹਿਲੀ ਪੌੜੀ ਦੇ ਅੰਦਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਬਾਰੇ, ਵਾਹਿਗੁਰੂ ਦੇ ਇਸ ਸੰਸਾਰ ਦੇ ਬਣਾਏ ਹੋਏ ਨਿਯਮ ਦੇ ਬਾਰੇ ਸਾਨੂੰ ਦੱਸਦੇ ਨੇ। ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਪਜੀ ਵਾਹਿਗੁਰੂ ਆਸਾ ਜੀ ਦੀ ਵਾਰ ਦੀ ਉਸ ਪੌੜੀ ਦੇ ਅੰਦਰ ਸਮਝਾਉਂਦੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰੇ ਆਸਨ ਡਿੱਠੋ ਚਾਓ। ਪ੍ਰਥਮ ਕਾਰਜ ਜੋ ਹੈ ਉਹ ਪਰਮਾਤਮਾ ਨੇ ਆਪਣੇ ਆਪ ਨੂੰ ਪੈਦਾ ਕੀਤਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪ ਹੀ ਆਪਣਾ ਆਪ ਜਿਹੜਾ ਵਾਹਿਗੁਰੂ ਨੇ ਸਿਰਜਿਆ ਏ, ਆਪਣਾ ਨਾਮਨਾ ਵੀ ਵਾਹਿਗੁਰੂ ਜੀ ਨੇ ਆਪ ਹੀ ਧਰਿਆ ਏ। ਅਤੇ ਦੂਜੇ ਨੰਬਰ 'ਤੇ ਫਿਰ ਇਸ ਸੰਸਾਰ ਨੂੰ ਦੁਈ ਕੁਦਰਤ ਸਾਜੀ ਹੈ, ਇਸ ਸੰਸਾਰ ਨੂੰ ਪੈਦਾ ਕੀਤਾ। ਸੰਸਾਰ ਦਾ ਜੋ ਆਕਾਰ ਅਸੀਂ ਦੇਖਦੇ ਹਾਂ, ਗੁਰੂ ਸਾਹਿਬ ਜੀ ਸਮਝਾਉਂਦੇ, ਇਹਨੂੰ ਪੈਦਾ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ, ਉਹਨਾਂ ਦੇ ਹੁਕਮ ਦੇ ਅੰਦਰ ਇਹ ਸਾਰਾ ਪਸਾਰਾ ਪਸਰਿਆ। ਅਸੀਂ ਜਦੋਂ ਜਪਜੀ ਸਾਹਿਬ ਵਿੱਚ ਵੀ ਸਤਿਗੁਰਾਂ ਦੇ ਬਚਨ ਪੜ੍ਹਦੇ ਹਾਂ ਅਤੇ ਗੁਰਦੇਵ ਜੀ ਦੂਜੀ ਪੌੜੀ ਦੇ ਅੰਦਰ ਵੀ ਸੰਸਾਰ ਦੇ ਪਸਾਰੇ ਦੀ ਗੱਲ ਕਰਦੇ ਹਾਂ, ਸਮਝਾਉਂਦੇ ਨੇ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ। ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ
ਇਹ ਸਾਰਾ ਆਕਾਰ, ਸਾਰੀ ਸ੍ਰਿਸ਼ਟੀ, ਕਾਇਨਾਤ, ਜੀਵ ਜੰਤੂ, ਕੁਦਰਤੀ ਸਰੋਤ, ਜੋ ਕੁਝ ਵੀ ਅਸੀਂ ਦੇਖਦੇ ਹਾਂ, ਸਤਿਗੁਰੂ ਜੀ ਸਮਝਾਉਂਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਹ ਸਾਰਾ ਕੁਝ ਸਿਰਜਿਆ ਗਿਆ ਹੈ। ਉਹਦੇ ਹੁਕਮ ਦੇ ਵਿੱਚ ਇਹ ਸਾਰੀ ਬਣਾਵਟ ਜਿਹੜੀ ਬਣਦੀ ਹੈ, ਅਤੇ ਹੁਣ ਬਣਦੀ ਕਿਵੇਂ ਹੈ, ਸਤਿਗੁਰੂ ਜੀ ਸਮਝਾਉਂਦੇ ਇੱਕ ਹੁਕਮ ਦੇ ਦੁਆਰਾ, ਹੁਕਮੀ ਹੋਵਣ ਆਕਾਰ, ਇੱਕ ਹੁਕਮ ਦੇ ਦੁਆਰਾ ਹੀ, ਹੁਕਮ ਦੇ ਨਾਲ ਹੀ ਇਹ ਸਾਰਾ ਪਸਾਰਾ ਵਾਹਿਗੁਰੂ ਜੀ ਪਸਾਰਦੇ ਨੇ। ਨਾਲ ਸਤਿਗੁਰੂ ਜੀ ਸਮਝਦੇ ਹੁਕਮ ਨਾ ਕਹਿਆ ਜਾਈ, ਉਸ ਹੁਕਮ ਕਿੱਡਾ ਵੱਡਾ ਏ, ਕਿਹੜਾ ਸਰੂਪ ਹੈ, ਇਹਦੇ ਬਾਰੇ ਅਸੀਂ ਬਿਆਨ ਨਹੀਂ ਕਰ ਸਕਦੇ। ਅਤੇ ਨਾਲ ਅੱਗੇ ਸਮਝਾਉਂਦੇ ਹੁਕਮੀ ਹੋਣ ਜੀ ਹੁਕਮ ਮਿਲੇ ਵਡਿਆਏ, ਜੀਵ ਜੰਤੂ ਵੀ ਉਹਦੇ ਹੁਕਮ ਦੇ ਵਿੱਚ ਇਸ ਸੰਸਾਰ ਦੇ ਵਿੱਚ ਪੈਦਾ ਹੁੰਦੇ ਨੇ, ਅਤੇ ਵਡਿਆਈ ਵੀ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਹੀ ਮਿਲਦੀ ਹੈ। ਕਿਸੇ ਨੂੰ ਦੁਨਿਆਵੀ ਵਡਿਆਈ ਮਿਲਦੀ ਹੈ, ਅਤੇ ਕਿਸੇ ਨੂੰ ਪਰਮਾਤਮਾ ਦੇ ਨਾਮ ਰੰਗ ਦੀ ਭਗਤੀ ਦੀ ਵਡਿਆਈ ਮਿਲਦੀ ਹੈ, ਕਿਸੇ ਨੂੰ ਵਿਕਾਰਾਂ ਦੀ ਵਡਿਆਈ ਮਿਲਦੀ ਹੈ, ਸੰਸਾਰ ਅੰਦਰੋਂ ਉਹਨੂੰ ਵਡਿਆਈ ਸਮਝੀ ਜਾਂਦਾ ਹੈ, ਅਤੇ ਕਿਸੇ ਨੂੰ ਸੰਸਾਰ ਅੰਦਰ ਕਾਇਨਾਤ ਦੀ ਸੇਵਾ ਕਰਨ ਦੀ ਵਡਿਆਈ ਮਿਲਦੀ, ਉੱਚਾ ਸੁੱਚਾ ਜੀਵਨ ਬਤੀਤ ਕਰਨ ਦੀ ਵਡਿਆਈ ਮਿਲਦੀ। ਅਤੇ ਜਿਹੜੀ ਪਰਮਾਤਮਾ ਨੇ ਵਡਿਆਈ ਭਗਤੀ ਦੀ, ਸੇਵਾ ਦੀ, ਨਾਮ ਸਿਮਰਨ ਦੀ, ਉੱਚੀ ਇਖਲਾਕ ਦੀ ਦਿੱਤੀ ਹੈ, ਉਹੀ ਵਡਿਆਈ ਦੇ ਨਾਲ ਅਕਾਲ ਪੁਰਖ ਦੇ ਦਰ 'ਤੇ ਪਹੁੰਚਿਆ ਜਾਂਦਾ, ਸੁਰਖਰੂ ਹੋਇਆ ਜਾਂਦਾ ਹੈ। ਅਤੇ ਜਿਹਨੂੰ ਮਨੁੱਖ ਦਾਤਾਂ ਦੇ ਵਿੱਚੋਂ ਵਡਿਆਈ ਨੂੰ ਆਪਣੀ ਵਡਿਆਈ ਸਮਝਦਾ ਹੈ, ਇਹ ਵਡਿਆਈ ਸਦੀਵੀ ਨਹੀਂ ਰਹਿੰਦੀ, ਇਹ ਮਨੁੱਖ ਦੇ ਮਨ ਦੇ ਵਿੱਚ ਕਿ ਮੈਨੂੰ ਬਹੁਤ ਵੱਡੀ ਵਡਿਆਈ ਹੈ। ਉਹ ਅਕਾਲ ਪੁਰਖ ਦੀਆਂ ਦਾਤਾਂ ਨੂੰ ਜਿੰਨੀਆਂ ਜ਼ਿਆਦਾ ਇਕੱਠੀਆਂ ਕਰਦਾ ਹੈ, ਅਤੇ ਸੋਚਦਾ ਹੈ ਲੋਕ ਮੇਰੇ ਬਾਰੇ ਮੇਰਾ ਨਾਮ ਲੈਂਦੇ, ਮੇਰੀ ਵਡਿਆਈ ਕਰਦੇ, ਸ਼ੋਭਾ ਕਰਦੇ, ਉਹ ਇਹੀ ਵਡਿਆਈ ਦੇ ਵਿੱਚ ਜੁੜ ਕੇ ਅਤੇ ਪਰਮਾਤਮਾ ਦੀ ਵਡਿਆਈ ਤੋਂ ਦੂਰ ਹੋ ਜਾਂਦਾ ਹੈ। ਅੱਜ ਸਤਿਗੁਰਾਂ ਨੇ ਇਹੀ ਗੱਲ ਸਮਝਾਈ ਕਿ ਬਹੁਤੇ ਸੰਸਾਰ ਦੇ ਜੀਵ ਦੁਨੀਆਂ ਦੀ ਵਡਿਆਈ ਦੇ ਨਾਲ ਜੁੜ ਕੇ ਪਰਮਾਤਮਾ ਦੇ ਦਰ ਘਰ ਦੀ ਸੁਰਖਰੂ ਹੋਣ ਵਾਲੀ ਵਡਿਆਈ ਨੂੰ ਭੁੱਲ ਜਾਂਦੇ ਨੇ। ਸਤਿਗੁਰੂ ਜੀ ਨੇ ਜੋ ਪਾਵਣ ਬਚਨ ਉਚਾਰੇ ਨੇ, ਉਹ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਹੁਕਮ ਕਰਦੇ ਨੇ, ਸੋ ਹੀ ਮਹੱਲਾ ਪੰਜਵਾਂ, ਸੋ ਹੀ ਰਾਗ ਦੇ ਅੰਦਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹੁਕਮ ਹੈ, ਜਿਨ ਮੋਹੀ ਬ੍ਰਹਿਮੰਡ ਖੰਡ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਦੁਈ ਕੁਦਰਤ ਮਾਇਆ, ਜਿਹਨੂੰ ਮਾਇਆ ਕਿਹਾ ਹੈ। ਅਤੇ ਹੁਣ ਮਾਇਆ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਅਤੇ ਕੇਵਲ ਆਮ ਤੌਰ 'ਤੇ ਅਸੀਂ ਦੁਨਿਆਵੀ ਤੌਰ 'ਤੇ ਰੁਪਈਏ, ਡਾਲਰ, ਪਾਊਂਡ ਜਾਂ ਇਹ ਕਰੰਸੀ ਨੂੰ ਅਸੀਂ ਮਾਇਆ ਜਾਂ ਸੋਨਾ ਚਾਂਦੀ ਨੂੰ ਮਾਇਆ ਗਿਣਦੇ, ਧਨ ਦੌਲਤ ਜਿਹਨੂੰ ਆਪਾਂ ਕਹਿ ਦਿੰਦੇ। ਪਰ ਗੁਰਦੇਵ ਜੀ ਦੱਸਦੇ ਕਿ ਮਾਇਆ ਹੈ ਕੀ, ਅਤੇ ਮਾਇਆ ਕਰਮ ਕੀ ਕਰਦੀ ਹੈ, ਉਹਦਾ ਸੰਸਾਰ ਅੰਦਰ ਸੁਭਾਅ ਕੀ ਹੈ, ਉਹਦੀ ਕਿਸਮ ਕੀ ਹੈ, ਉਹਦੇ ਬਾਰੇ ਜਦੋਂ ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਅਤੇ ਸਤਿਗੁਰੂ ਜੀ ਪਹਿਲਾਂ ਇਹ ਸਵਾਲ ਜਿਹੜਾ ਇਹਨਾਂ ਕਿ ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਕਿ ਮਾਇਆ ਕਹਿੰਦੇ ਕਿਹਨੂੰ ਹੈ, ਕੇਵਲ ਨੋਟਾਂ ਨੂੰ, ਕਰੰਸੀ ਨੂੰ, ਜਾਂ ਜਿਹੜੇ ਸੋਨਾ ਚਾਂਦੀ ਧਨ ਦੌਲਤ ਇਹਨੂੰ ਕਿ, ਜਾਂ ਕੁਝ ਹੋਰ ਵੀ ਹੈ। ਅਤੇ ਦੂਜਾ ਇਹ ਕਿ ਮਾਇਆ ਕਰਦੀ ਕੀ ਹੈ, ਉਹਦਾ ਕਰਮ ਕੀ, ਉਹਦਾ ਪ੍ਰਭਾਵ ਕੀ ਹੈ, ਉਹਦਾ ਸੁਭਾਅ ਕੀ ਹੈ। ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਸਤਿਗੁਰੂ ਜੀ ਕਹਿੰਦੇ ਨੇ, ਦੁੱਖ ਸੁੱਖ ਇਹੋ ਜਿਹੀ ਵੱਧ ਹੈ, ਹਉਮੈ ਕਰਮ ਕਮਾਏ। ਮਾਇਆ ਕਿਸ ਨੂੰ ਆਖੀਏ, ਮਾਇਆ ਹੈ ਕੀ, ਗੁਰਦੇਵ ਜੀ ਕਹਿੰਦੇ ਦੁੱਖ ਅਤੇ ਸੁੱਖ, ਦੁੱਖ ਦੇ ਡਰ ਅਤੇ ਸੁੱਖ ਦੀ ਲਾਲਸਾ ਵਿੱਚ ਕੀਤੇ ਹੋਏ ਕੰਮ ਹੀ ਮਾਇਆ ਹੈ। ਕਿ ਬੰਦਾ ਜਦੋਂ ਕਿਸੇ ਚੀਜ਼ 'ਤੇ ਦੁੱਖ ਦਾ ਡਰ ਮਹਿਸੂਸ ਕਰਦਾ ਹੈ, ਰੁਪਈਏ ਦੌਲਤ ਜਿਹੜੀ ਖੁੱਸ ਜਾਣ ਦਾ ਡਰ, ਆਪਣੇ ਜੀਵਨ ਦੇ ਸੁੱਖ ਜਿਨ੍ਹਾਂ ਨੂੰ ਸਮਝਦੇ, ਇਹਨਾਂ ਨੂੰ ਖੁੱਸ ਜਾਣ ਦਾ ਡਰ, ਕੋਈ ਮਿਲਿਆ ਹੋਇਆ ਰੁਤਬਾ ਕੁਰਸੀ 'ਤੇ ਚਲੇ ਜਾਣ ਦੀ ਘਬਰਾਹਟ, ਧਨ ਦੌਲਤ ਜਾਂ ਪਰਿਵਾਰ ਜੋ ਮਿਲਿਆ ਹੈ ਇਹਨਾਂ ਦੇ ਨਾਲੋਂ ਵਿਛੜ ਜਾਣ ਦਾ ਡਰ, ਕਈ ਤਰ੍ਹਾਂ ਦੇ ਡਰ ਜਿਹੜੇ ਨੇ ਉਹ ਇਸ ਸੰਸਾਰ ਦੇ ਅੰਦਰ ਮਨੁੱਖ ਜਿਹੜਾ ਮਹਿਸੂਸ ਕਰਦਾ ਹੈ, ਅਤੇ ਉਹਨਾਂ ਡਰਾਂ ਤੋਂ ਫਿਰ ਇਹ ਦੁਖੀ ਹੁੰਦਾ ਹੈ।
ਜੇ ਪਹਿਲੀ ਗੱਲ ਜਿਹੜੇ ਉਹ ਦੁੱਖ ਨਹੀਂ ਉਹਨਾਂ ਤੋਂ ਡਰਦਾ ਹੈ ਕਿ ਇਹ ਦੁੱਖ ਨਾ ਆਉਣ, ਪਰ ਜੇ ਕਿਤੇ ਉਹ ਆ ਜਾਣ ਤਾਂ ਫਿਰ ਮਨੁੱਖ ਦੁਖੀ ਵੀ ਬੜਾ ਹੁੰਦਾ ਹੈ। ਅਤੇ ਦੂਜੇ ਪਾਸੇ ਸੁੱਖ ਦੀ ਲਾਲਸਾ ਹੈ ਕਿ ਜੇ ਮੇਰੇ ਕੋਲ ਜਿੰਨੇ ਜ਼ਿਆਦਾ ਸੁੱਖ ਹੋਣਗੇ ਉਨੀ ਮੇਰੀ ਦੁਨੀਆਂ ਦੇ ਵਿੱਚ ਦੁੱਖਾਂ ਦੀ ਗਿਣਤੀ ਘਟੇਗੀ। ਕਿਉਂਕਿ ਇਹ ਸੁਭਾਅ ਹੈ ਕਿ ਜਦੋਂ ਸੁੱਖਾਂ ਦੀ ਦਾਤ ਵੱਧ ਜਾਵੇ ਤਾਂ ਦੁੱਖ ਘੱਟ ਜਾਂਦੇ ਨੇ, ਅਤੇ ਜਦੋਂ ਦੁੱਖ ਵਧਣੇ ਸ਼ੁਰੂ ਹੋ ਜਾਣ ਤਾਂ ਉਦੋਂ ਸੁੱਖਾਂ ਦੀ ਗਿਣਤੀ ਘੱਟਦੀ ਜਾਂਦੀ। ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਇਹ ਦੋਨੋਂ ਵਿਰੋਧੀ ਸ਼ਬਦ ਹੈ। ਜਿਵੇਂ ਦਿਨ ਅਤੇ ਰਾਤ ਹੈ, ਚਾਨਣ ਅਤੇ ਹਨੇਰਾ ਹੈ, ਧੁੱਪ ਅਤੇ ਛਾਂ ਹੈ, ਇਹਨਾਂ ਦਾ ਇਹ ਹੈ ਵੀ ਨੇ, ਇਹ ਮਾਇਆ ਹੀ ਹੈ। ਭਾਵ ਕਿ ਮਾਇਆ ਦੇ ਜਦੋਂ ਵਿਦਵਾਨਾਂ ਨੇ ਰੂਪ ਗਿਣੇ ਨੇ ਅਤੇ ਇਹਨਾਂ ਦੇ ਵਿੱਚ ਸੱਤ ਅਤੇ ਅਸੱਤ ਨੂੰ ਮੰਨਿਆ। ਭਾਵ ਕਿ ਜਦੋਂ ਸੱਤ ਹੈ ਉਦੋਂ ਅਸੱਤ ਨਹੀਂ ਹੁੰਦਾ, ਭਾਵ ਜਦੋਂ ਸੱਚ ਹੈ ਉਦੋਂ ਝੂਠ ਨਹੀਂ ਹੁੰਦਾ, ਜਦੋਂ ਝੂਠ ਹੈ ਤਾਂ ਉਦੋਂ ਸੱਚ ਨਹੀਂ ਹੁੰਦਾ। ਇਹ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਦੂਜੀ ਗੱਲ ਇਹ ਵੀ ਦੱਸੀ ਹੈ ਕਿ ਸੱਚ ਅਤੇ ਝੂਠ ਕਦੀ ਇਕੱਠੇ ਵੀ ਨਹੀਂ ਹੋ ਸਕਦੇ, ਇਹ ਮਾਇਆ ਦਾ ਹੀ ਇੱਕ ਹਿੱਸਾ ਹੈ। ਇਸੇ ਤਰ੍ਹਾਂ ਹੀ ਦਿਨ ਅਤੇ ਰਾਤ ਹੈ ਜ਼ਰੂਰ, ਪਰ ਇਹ ਦੋਵੇਂ ਇਕੱਠੇ ਨਹੀਂ ਹੋ ਸਕਦੇ ਕਦੀ। ਛਾਂ ਅਤੇ ਧੁੱਪ ਹੈ ਜ਼ਰੂਰ, ਪਰ ਇਹ ਦੋਨਾਂ ਦਾ ਮੇਲ ਨਹੀਂ ਇਕੱਠਿਆਂ ਹੋ ਸਕਦਾ। ਇਸੇ ਤਰ੍ਹਾਂ ਹੀ ਇਸ ਦੁੱਖ ਅਤੇ ਸੁੱਖ ਜਿਹੜੇ ਜੀਵਨ ਦੇ ਵਿੱਚ ਹੈ, ਲੇਕਿਨ ਇਹਨਾਂ ਦੀ ਗਿਣਤੀ ਵੱਧਦੀ ਘੱਟਦੀ ਰਹਿੰਦੀ, ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਮਨੁੱਖ ਦਾ ਯਤਨ ਇਸੇ ਕਰਕੇ ਹੁੰਦਾ ਹੈ ਕਿ ਦੁੱਖ ਤੋਂ ਬਚਿਆ ਜਾਵੇ ਅਤੇ ਸੁੱਖਾਂ ਦੀ ਗਿਣਤੀ ਨੂੰ ਵਧਾਇਆ ਜਾਵੇ। ਗੁਰੂ ਤੇਗ ਬਹਾਦਰ ਪਿਤਾ ਜੀ ਵੀ ਪਾਵਨ ਬਾਣੀ ਸਲੋਕਾਂ ਦੇ ਅੰਦਰ ਸਮਝਾਉਂਦੇ ਨੇ, ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ। ਸੰਸਾਰ ਦੇ ਵਿੱਚ ਜੀਵ ਜਦੋਂ ਸਵੇਰੇ ਉੱਠਦਾ ਹੈ, ਸ਼ਾਮ ਤੱਕ ਜਿੰਨੇ ਵੀ ਕੰਮ ਕਰਦਾ ਹੈ, ਉਹ ਸਾਰੇ ਦੇ ਸਾਰੇ ਸੁੱਖ ਦੇ ਵਾਸਤੇ ਕਰਦਾ ਹੈ। ਘਰ ਦੀ ਸਾਂਭ ਸੰਭਾਲ, ਸਫਾਈ, ਭੋਜਨ ਤਿਆਰ ਕਰਨਾ, ਪੜ੍ਹਾਈ ਕਰਨੀ, ਨੌਕਰੀ ਕਰਨੀ, ਵਪਾਰ ਕਰਨਾ, ਕਿਸਾਨੀ ਕਰਨੀ, ਕੋਈ ਵੀ ਦੁਨੀਆ ਦਾ ਕਾਰਜ ਹੈ, ਈਵਨ ਕਿ ਧਰਮ ਵਾਲੇ ਪਾਸੇ ਵੀ ਜਦੋਂ ਚੱਲਦੇ, ਬਾਣੀ ਪੜ੍ਹਨੀ, ਸੇਵਾ ਕਰਨੀ, ਧਰਮ ਕਰਮ ਜਿੰਨਾ ਵੀ ਕਰਦਾ ਮਨੁੱਖ ਸੁੱਖ ਦੇ ਵਾਸਤੇ ਕਰਦਾ, ਦੁੱਖ ਵਾਸਤੇ ਨਹੀਂ, ਦੁੱਖਾਂ ਦੀ ਨਿਵਿਰਤੀ ਅਤੇ ਸੁੱਖਾਂ ਦੀ ਪ੍ਰਾਪਤੀ ਦੇ ਵਾਸਤੇ ਉਹਦਾ ਯਤਨ ਹੁੰਦਾ ਹੈ। ਅਤੇ ਗੁਰਦੇਵ ਜੀ ਇਸੇ ਕਰਕੇ ਸਮਝਾਉਂਦੇ ਨੇ, ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ। ਪਰ ਫਿਰ ਵੀ ਦੁੱਖ ਜਿਹੜਾ ਹੈ ਉਹ ਕਿਤੇ ਨਾ ਕਿਤੇ ਫਿਰ ਅੱਗੇ ਸਾਡੇ ਜੀਵਨ ਦੇ ਵਿੱਚ ਆ ਜਾਂਦਾ ਹੈ। ਜੇ ਨਾ ਵੀ ਆਵੇ ਤਾਂ ਕਈ ਵਾਰੀ ਅਸੀਂ ਦੂਜੇ ਦੇ ਦੁੱਖਾਂ ਨੂੰ ਵੇਖ ਕੇ ਅਸੀਂ ਡਰਦੇ ਵੀ ਇਹੋ ਜਿਹਾ ਵਰਤਾਰਾ ਸਾਡੇ ਘਰ ਦੇ ਵਿੱਚ ਨਾ ਆ ਜਾਵੇ, ਸਾਡੇ ਜੀਵਨ ਦੇ ਵਿੱਚ ਨਾ ਆ ਜਾਵੇ। ਕਈ ਵਾਰੀ ਬੰਦਾ ਆਪਣੇ ਘਰ ਵਿੱਚ ਆਏ ਦੁੱਖ ਤੋਂ ਡਰਦਾ ਹੈ, ਦੁਖੀ ਹੁੰਦਾ ਹੈ, ਡਰਦਾ ਹੈ, ਅਤੇ ਕਈ ਵਾਰੀ ਦੂਜੇ ਦੇ ਘਰ ਵਿੱਚ ਆਏ ਦੁੱਖ ਨੂੰ ਵੀ ਵੇਖ ਕੇ ਮਨੁੱਖ ਡਰ ਜਾਂਦਾ ਵੀ ਇਹੋ ਜਿਹਾ ਵਰਤਾਰਾ ਮੇਰੇ ਘਰ ਨਾ ਆਵੇ, ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਮਾਂ ਨਾ ਆਵੇ। ਉਹ ਫਿਰ ਸੋਚਦਾ ਹੈ ਕਿ ਇਹਦੇ ਘਰ ਦੁੱਖ ਕਿਉਂ ਆਏ ਨੇ, ਕਾਰਨ ਕੀ ਹੈ ਕਿ ਇਹਦੇ ਘਰ ਦੁੱਖਾਂ ਦੇ ਆਉਣ ਦਾ। ਫਿਰ ਉਹ ਕਾਰਨ ਲੱਭ ਕੇ ਕਈ ਵਾਰੀ ਅਸੀਂ ਸੋਚਦੇ ਵੀ ਅਸੀਂ ਉਹ ਕੰਮ ਨਹੀਂ ਕਰਨੇ ਜਿਹੜੇ ਕੰਮ ਇਹਨੇ ਕੀਤੇ ਅਤੇ ਦੁੱਖ ਇਹਦੇ ਘਰ ਦੁੱਖ ਆਇਆ। ਉਦੋਂ ਫਿਰ ਯਤਨ ਕਰਦਾ ਹੈ ਕਿ ਮੈਂ ਉਹ ਕੰਮ ਕਰਾਂ ਜਿਹੜੇ ਸੁੱਖ ਵਾਲੇ ਪਾਸੇ ਲੈ ਕੇ ਜਾਣ। ਮਨੁੱਖ ਦੂਜੇ ਦੇ ਦੁੱਖਾਂ ਦੇ ਉੱਪਰ ਆਏ ਦਾ ਵੀ ਐਨਾਲਿਸਿਸ ਕਰਕੇ ਫਿਰ ਉਹ ਤੋਂ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਯਤਨ ਕਰਦਾ ਹੈ। ਪਰ ਗੁਰਦੇਵ ਜੀ ਦੱਸਦੇ ਇਹ ਮਾਇਆ ਦਾ ਰੂਪ, ਜਿਹੜੀ ਗੱਲ ਆਪਾਂ ਕਰ ਰਹੇ ਸਾਂ ਕਿ ਦੁੱਖ ਸੁੱਖ ਇਹੋ ਜਿਹੀ ਉਹ ਵੱਧ ਹੈ, ਇਹ ਜਦੋਂ ਦੁੱਖ ਦੀ ਡਰ ਅਤੇ ਸੁੱਖ ਦੀ ਲਾਲਸਾ ਦੇ ਵਿੱਚ ਪੈਂਦੇ ਆ ਅਤੇ ਕਹਿੰਦੇ ਇਹ ਬੰਧਨ ਵਿੱਚ ਬੱਝ ਜਾਂਦਾ ਹੈ, ਉਹਦੇ ਵਿੱਚ ਇਹਦੀ ਜ਼ਿੰਦਗੀ ਫਿਰ ਉਹ ਦੁੱਖਾਂ ਸੁੱਖਾਂ ਦੇ ਦੁਆਲੇ ਘੁੰਮਦੀ ਰਹਿੰਦੀ ਹੈ, ਇਹੀ ਮਾਇਆ। ਮਾਇਆ ਕਿਸ ਨੂੰ ਆਖੀਏ, ਜਿਹੜਾ ਪਹਿਲਾ ਸਵਾਲ ਸੀ। ਅਤੇ ਗੁਰਦੇਵ ਜੀ ਨੇ ਉਹਦਾ ਜਵਾਬ ਦਿੱਤਾ ਕਿ ਦੁੱਖਾਂ ਸੁੱਖਾਂ ਵਿੱਚ ਆਪਣੇ ਆਪ ਨੂੰ ਬੰਨ ਲੈਣਾ, ਦੁੱਖ ਤੋਂ ਡਰ ਅਤੇ ਸੁੱਖ ਦੀ ਲਾਲਸਾ, ਇਹੀ ਬੰਧਨ, ਇਹੀ ਮਾਇਆ ਦਾ ਰੂਪ ਹੈ। ਅਤੇ ਫਿਰ ਹੁੰਦਾ ਕੀ ਹੈ, ਹਉਮੈ ਕਰਮ ਕਮਾਏ। ਕਿਆ ਮਾਇਆ ਕਰਮ ਕਮਾਏ ਦੂਜਾ ਸਵਾਲ ਸੀ ਨਾ। ਪਹਿਲਾ ਇਹ ਸੀ ਕਿ ਮਾਇਆ ਕਿਸ ਨੂੰ ਆਖੀ ਹੈ, ਦੂਜਾ ਸੀ ਕਿਆ ਮਾਇਆ ਕਰਮ ਕਮਾਏ, ਕਿ ਮਾਇਆ ਕੰਮ ਕੀ ਕਰਦੀ ਹੈ, ਇਹਦਾ ਸੁਭਾਵ ਕੀ ਹੈ, ਇਹਦੇ ਘਰ ਦਾ ਅਸੂਲ ਕੀ ਹੈ। ਅਤੇ ਗੁਰਦੇਵ ਜੀ ਕਹਿੰਦੇ ਹਉਮੈ ਕਰਮ ਕਮਾਏ, ਮਾਇਆ ਜਿਹੜੀ ਉਹ ਹਉਮੈ ਪੈਦਾ ਕਰਕੇ ਕਰਮ ਕਰਵਾਉਂਦੀ ਬੰਦੇ ਦੇ ਕੋਲ। ਹੁਣ ਇਹ ਮਾਇਆ ਹੈ ਕਈ ਪ੍ਰਕਾਰ ਦੀ, ਜਦੋਂ ਆਪਾਂ ਹੁਣੇ ਗੱਲ ਕੀਤੀ ਕਿ ਮਾਇਆ ਦਾ ਰੂਪ ਕੀ ਹੈ ਅਤੇ ਮਾਇਆ ਕਰਦੀ ਕੀ ਹੈ।
ਅਤੇ ਮਾਇਆ ਜਿਹੜੀ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਮੰਨੀ ਹੈ। ਇੱਕ ਜਿਹੜੀ ਹੈ ਉਹਨੂੰ ਕਹਿੰਦੇ ਜੜ ਮਾਇਆ, ਇੱਕ ਚੇਤਨ ਮਾਇਆ ਅਤੇ ਇੱਕ ਅਗਿਆਨ ਮਾਇਆ। ਜੜ ਮਾਇਆ ਦਾ ਭਾਵ ਹੈ ਇਹੀ ਧਨ ਦੌਲਤ ਜਿਹਨੂੰ ਰੁਪਈਏ ਡਾਲਰ ਪਾਉਂਡ ਜੋ ਵੀ ਅਸੀਂ ਕਰੰਸੀ ਜਾਂ ਸੋਨਾ ਚਾਂਦੀ ਜੋ ਵੀ ਅਸੀਂ ਮੰਨਦੇ ਹਾਂ ਇਹ ਸਾਰੀ ਜੜ ਮਾਇਆ ਹੈ। ਅੱਗੇ ਆ ਜਾਂਦੀ ਹੈ ਚੇਤਨ ਮਾਇਆ। ਚੇਤਨ ਮਾਇਆ ਦਾ ਭਾਵ ਜਿਹਦੇ ਜਿਸ ਜਿਸ ਜੀਵ ਦੇ ਅੰਦਰ ਪਰਮਾਤਮਾ ਦੀ ਚੇਤਨਤਾ ਹੈ, ਆਤਮਾ ਉਹਦੀ ਟਿੱਕੀ ਹੋਈ ਹੈ, ਜੀਵ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹਦੇ ਵਿੱਚ ਅਸੀਂ ਪਸ਼ੂ ਪੰਛੀ ਮਨੁੱਖ ਆਦਿਕ ਜਿੰਨੇ ਵੀ ਨੇ ਇਹ ਸਾਰੇ ਜਿਹੜੇ ਚੇਤਨ ਮਾਇਆ ਦਾ ਰੂਪ ਹੈ। ਅਤੇ ਇਹ ਚੇਤਨ ਮਾਇਆ ਵੀ ਸਾਡੇ ਮਨ ਨੂੰ ਜਿਹੜੀ ਪ੍ਰਭਾਵਿਤ ਕਰਕੇ ਰੱਖਦੀ ਹੈ, ਚੇਤਨਾ ਜਿਹੜੀ ਜਿਹਦੇ ਜਿਹਦੇ ਅੰਦਰ ਵੀ ਹੈ ਉਹਨਾਂ ਦੇ ਅੰਦਰ ਵੀ ਇਹ ਮਾਇਆ ਜਿਹੜੀ ਪ੍ਰਭਾਵ ਪਾ ਕੇ ਰੱਖਦੀ ਹੈ ਆਪਣਾ। ਅਤੇ ਤੀਜੀ ਅਗਿਆਨ ਮਾਇਆ। ਅਗਿਆਨ ਮਾਇਆ ਦਾ ਭਾਵ ਭਰਮ ਭੁਲੇਖੇ ਦੇ ਵਿੱਚ ਪੈ ਜਾਣਾ, ਛਲ ਦੇ ਵਿੱਚ ਪੈ ਜਾਣਾ ਕਿ ਜੋ ਸੰਸਾਰ ਵਿੱਚ ਝੂਠ ਹੈ ਉਹਨੂੰ ਸੱਚ ਮੰਨ ਲੈਣਾ, ਜੋ ਸੱਚ ਹੈ ਉਹਨੂੰ ਝੂਠ ਮੰਨ ਲੈਣਾ। ਪਰਮਾਤਮਾ ਦੀਆਂ ਦਾਤਾਂ ਸਦੀਵੀ ਰਹਿਣ ਵਾਲੀਆਂ ਨੇ, ਨਾਸ਼ਵੰਤ ਹੈ, ਇਹਨਾਂ ਨੂੰ ਸੱਚ ਮੰਨ ਲੈਣਾ। ਅਤੇ ਜਿਹੜਾ ਸੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਹੈ ਉਹਦੇ ਤੋਂ ਭਰੋਸਾ ਚੁੱਕ ਲੈਣਾ, ਉਹਨੂੰ ਸੱਚ ਮਹਿਸੂਸ ਨਹੀਂ ਕਰਨਾ। ਇਹੀ ਇੱਕ ਮਾਇਆ ਦਾ ਪ੍ਰਭਾਵ ਹੈ, ਰੂਪ ਹੈ ਕਿ ਜੋ ਸੱਚ ਹੈ ਉਹਨੂੰ ਸੱਚ ਨਹੀਂ ਮੰਨਣਾ ਅਤੇ ਜੋ ਝੂਠ ਉਹਨੂੰ ਸੱਚ ਕਰਕੇ ਮੰਨਣਾ। ਜਿਹਦੇ ਬਾਰੇ ਗੁਰਦੇਵ ਜੀ ਸਮਝਾਉਂਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ। ਹੁਣ ਦਾਤਾਂ ਜਿਹੜੀਆਂ ਨਾਸ਼ਵੰਤ ਨੇ, ਅਸੀਂ ਆਸਾ ਜੀ ਦੀ ਵਾਰ ਵਿੱਚ ਅੱਜ ਵੀ ਪੜ੍ਹੇ ਹੈ ਰਾਗੀ ਸਾਹਿਬਾਨਾਂ ਜੋ ਬਚਨ ਸਰਵਣ ਕੀਤੇ ਨੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ, ਉਹਦੇ ਅੰਦਰ ਸਾਰਾ ਕੁਝ ਹੀ ਦੱਸਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿ ਰਾਜਾ ਵੀ ਝੂਠਾ ਏ, ਝੂਠੇ ਤੋਂ ਭਾਵ ਨਾਸ਼ਵੰਤ ਹੈ, ਅੱਜ ਹੈ ਕੁਝ ਸਾਲ ਰਹੇਗਾ ਫਿਰ ਇਸ ਸੰਸਾਰ ਤੋਂ ਤੁਰ ਜਾਣਾ ਹੈ। ਅਤੇ ਉਹਦਾ ਤਖ਼ਤ ਵੀ ਜਿਹੜਾ ਉਹ ਸਦੀਵੀ ਕਾਇਮ ਰਹਿਣ ਵਾਲਾ ਨਹੀਂ, ਬੜੇ ਬੜੇ ਦੁਨੀਆਂ ਵਿੱਚ ਰਾਜੇ ਆਏ, ਨਾਮੋ ਨਿਸ਼ਾਨ ਮਿਟ ਗਏ, ਤਖ਼ਤ ਬਣੇ, ਤਖ਼ਤ ਜਿਹੜੇ ਤਬਦੀਲ ਹੁੰਦੇ ਗਏ, ਜਾਂ ਉਹਨਾਂ ਤਖ਼ਤਾਂ 'ਤੇ ਕੋਈ ਹੋਰ ਬੈਠ ਗਿਆ ਜਾਂ ਉਹ ਤਖ਼ਤ ਖਤਮ ਹੀ ਹੋ ਗਏ। ਫਿਰ ਪਰਜਾ ਵੀ ਜਿਹੜੀ ਮੰਨਣ ਵਾਲੀ ਉਹ ਵੀ ਨਾਸ਼ਵੰਤ ਹੈ, ਸਦੀਵੀ ਨਹੀਂ ਰਹਿੰਦੀ, ਨਾ ਸੋਨਾ ਨਾ ਚਾਂਦੀ ਨਾ ਕੱਪੜਾ ਨਾ ਵਸਤਰ ਭੋਜਨ ਕੁਝ ਵੀ ਜਿਹੜਾ ਹੈ ਇਸ ਸੰਸਾਰ ਦੇ ਅੰਦਰ। ਅਤੇ ਸਤਿਗੁਰਾਂ ਨੇ ਇੱਕੋ ਹੀ ਗੱਲ ਫਿਰ ਸਮਝਾਈ ਹੈ, ਕਹਿੰਦੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ, ਨਾਨਕ ਲਿਖਿਆ ਇੱਕ ਗੱਲ, ਪਰਮਾਤਮਾ ਦੇ ਨਾਮ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ, ਉਹਦੀ ਹੋਣ ਤੋਂ ਬਿਨਾਂ ਸਾਰੇ ਦਾ ਸਾਰਾ ਕੁਝ ਝੂਠ ਹੈ, ਨਾਸ਼ਵੰਤ ਹੈ। ਅਤੇ ਸਤਿਗੁਰੂ ਜੀ ਇਹੀ ਸਮਝਾ ਰਹੇ ਕਿ ਮਨੁੱਖ ਦਾ ਸੰਸਾਰ ਦਾ ਸੁਭਾਅ ਇਹ ਹੈ ਕਿ ਜਿਨ ਮੋਹੇ ਬ੍ਰਹਿਮੰਡ ਖੰਡ, ਜਿਸ ਮਾਇਆ ਨੇ ਜਿਸ ਦੁਨੀਆਂ ਦੇ ਰਸਾਂ ਨੇ ਸੰਸਾਰ ਨੂੰ ਮੋਹਿਆ ਹੋਇਆ ਹੈ, ਚਾਹੇ ਉਹ ਪੰਜ ਵਿਕਾਰ ਨੇ, ਚਾਹੇ ਭੋਜਨ ਹੈ ਵਸਤਰ ਹੈ ਦੁਨੀਆਂ ਦੇ ਸੋਨਾ ਚਾਂਦੀ ਦੌਲਤ ਰਿਸ਼ਤੇ ਨਾਤੇ, ਜਿਨ੍ਹਾਂ ਦੇ ਨਾਲ ਜੁੜਨ ਕਰਕੇ ਪਰਮਾਤਮਾ ਤੋਂ ਦੂਰੀ ਪੈਂਦੀ ਹੈ। ਅਤੇ ਗੁਰਦੇਵ ਜੀ ਕਹਿੰਦੇ ਜਿਸ ਮਾਇਆ ਨੇ ਸਾਰੇ ਬ੍ਰਹਿਮੰਡ ਸਾਰੀ ਧਰਤੀ ਨੂੰ, ਖੰਡ ਦਾ ਭਾਵ ਹੈ ਦੇਸ਼, ਸਾਰੇ ਦੇਸ਼ਾਂ ਨੂੰ ਸਾਰੀ ਸ੍ਰਿਸ਼ਟੀ ਨੂੰ ਜਿਸ ਮਾਇਆ ਦੇ ਰਸ ਨੇ ਮੋਹਿਆ ਹੋਇਆ ਏ, ਤਾਹੂੰ ਮੈਂ ਪਾਉਂ, ਕਹਿੰਦੇ ਮੇਰਾ ਵੀ ਮਨ ਜਿਹੜਾ ਉੱਧਰਲੇ ਪਾਸੇ ਦੌੜ ਕੇ ਜਾ ਰਿਹਾ ਏ। ਜਿਸ ਨਾਮ ਰਸ ਵਾਲੇ ਪਾਸੇ ਕੋਈ ਵਿਰਲਾ ਵਿਰਲਾ ਜਾਂਦਾ ਏ ਨਾ, ਉਸ ਪਾਸੇ ਮੇਰੀ ਵੀ ਰੁਚੀ ਨਹੀਂ ਬਣਦੀ ਪਈ, ਪਰ ਜਿਹੜੇ ਪਾਸੇ ਉਹ ਸਾਰਾ ਸੰਸਾਰ ਦੁਨੀਆਂ ਦੇ ਪਦਾਰਥਾਂ ਪਿੱਛੇ ਦੌੜਦਾ ਏ, ਅਤੇ ਸਤਿਗੁਰੂ ਜੀ ਤਾਹੂੰ ਮੈਂ ਪਾਉਂ, ਮੇਰਾ ਵੀ ਮਨ ਉਸ ਪਾਸੇ ਨੂੰ ਜਾ ਰਿਹਾ, ਮੇਰੀ ਵੀ ਸੁਰਤ ਉੱਧਰ ਨੂੰ ਦੌੜ ਦੌੜ ਕੇ ਜਾ ਰਹੀ ਹੈ। ਰਾਖ ਲੇਹ ਇਹ ਬਖੀ ਜੀਓ ਦੇਹ ਆਪਣਾ ਨਾਉ ਰਹਾਓ, ਕਹਿੰਦੇ ਮੇਰਾ ਜਿਹੜਾ ਬਖੀ ਵਿਕਾਰੀ ਜੀਵ ਹੈ, ਮੇਰੀ ਜਿੰਦ ਵੀ ਇਹਨਾਂ ਦੁਨੀਆਂ ਦੇ ਰਸਾਂ ਵਿੱਚ ਵਿਕਾਰੀ ਹੋ ਗਈ, ਜ਼ਹਿਰੀਲੀ ਹੋ ਗਈ, ਕਿਉਂਕਿ ਜਿਹੜਾ ਜ਼ਹਿਰ ਨੂੰ ਖਾਵੇਗਾ ਉਹਦਾ ਸਰੀਰ ਵੀ ਜ਼ਹਿਰ ਬਣ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ, ਜੇ ਮੈਂ ਦੁਨੀਆਂ ਦੇ ਜਦੋਂ ਰਸ ਖਾਂਦਾ ਵਿਕਾਰ ਖਾਂਦਾ ਏ ਅਤੇ ਵਿਕਾਰ ਹੀ ਮੇਰੇ ਅੰਦਰ ਜਾਣੇ, ਤਾਂ ਹੀ ਸਤਿਗੁਰਾਂ ਨੇ ਕਿਹਾ ਨਾ ਕਿ ਸਾਡਾ ਖਾਣਾ ਵੀ ਸਾਨੂੰ ਪਹਿਨਣਾ ਵੀ ਸਾਨੂੰ ਜਿਹੜਾ ਏ ਉਹ ਚਾਹੀਦਾ ਜਿਹਦੇ ਨਾਲ ਸਾਡਾ ਮਨ ਵਿਕਾਰੀ ਨਾ ਹੋਵੇ ਅਤੇ ਤਨ ਨੂੰ ਪੀੜਾ ਨਾ ਹੋਵੇ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਧਾ ਤਨ ਪੀੜ ਗਿਆ, ਮਨ ਮੈਂ ਚੱਲੇ ਵਿਕਾਰ। ਸੋ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਮੇਰੇ ਉੱਪਰ ਵੀ ਵਾਹਿਗੁਰੂ ਜੀ ਕਿਰਪਾ ਕਰੋ, ਜਿਸ
ਹੜ੍ਹ ਦੇ ਮਾਇਆ ਦੇ ਵਿਕਾਰਾਂ ਦੇ ਹੜ੍ਹ ਵਿੱਚ ਲੋਕ ਡੁੱਬਦੇ ਜਾ ਰਹੇ ਨੇ, ਮੇਰਾ ਵੀ ਮਨ ਉਸੇ ਪਾਸੇ ਨੂੰ ਦੌੜ ਰਿਹਾ ਏ। ਜਾਂਤੇ ਨਾ ਹੀ ਕੋ ਸੁਖੀ ਤਾਂ ਕੈ ਪਾਛੈ ਜਾਉ, ਜਿਸ ਮਾਇਆ ਰੂਪੀ ਅਸਰ ਤੋਂ ਦੁਖੀ ਸਾਰਾ ਸੰਸਾਰ ਹੈ, ਕੋਈ ਵੀ ਸੁਖੀ ਨਹੀਂ ਹੈ। ਮੈਂ ਵੀ ਉਸ ਪਾਸੇ ਨੂੰ, ਮੇਰਾ ਮਨ ਵੀ ਦੌੜ ਦੌੜ ਕੇ ਉਸ ਪਾਸੇ ਨੂੰ ਜਾ ਰਿਹਾ ਏ, ਦੁਨੀਆਂ ਦੇ ਵਿਕਾਰਾਂ ਵਾਲੇ ਪਾਸੇ ਜਾ ਰਿਹਾ ਏ। ਛੋੜ ਜਾਹੀ ਜੋ ਸਗਲ ਕਹੋ ਫਿਰ ਫਿਰ ਲਪਟਾਓ, ਕਿ ਜਿਹੜੇ ਦੁਨੀਆਂ ਦੇ ਰਸ ਦੁਨੀਆਂ ਦੇ ਮਨੁੱਖਾਂ ਨੂੰ ਛੱਡ ਜਾਂਦੇ ਨੇ, ਉਹਨਾਂ ਦਾ ਸਾਥ ਨਹੀਂ ਨਿਭਾਉਂਦੇ ਪਰਮਾਤਮਾ ਦੇ ਦਰ 'ਤੇ ਜਾਣ ਵੇਲੇ, ਮੇਰਾ ਮਨ ਵੀ ਜਿਹੜਾ ਉਸੇ ਪਾਸੇ ਨੂੰ ਲਿਪਟ ਰਿਹਾ ਏ ਉਹਨਾਂ ਵਿਕਾਰਾਂ ਦੇ ਵਿੱਚ ਰਸਾਂ ਦੇ ਵਿੱਚ। ਇਹ ਅਰਦਾਸ ਹੈ ਸੇਵਕ ਦੀ, ਕਰੋ ਕਿਰਪਾ ਕਰੁਣਾ ਪਤੀ ਤੇਰੇ ਹਰ ਗੁਣ ਗਾਓ। ਫਿਰ ਵਾਹਿਗੁਰੂ ਜੀ ਤੁਹਾਡੇ ਦਰ 'ਤੇ ਅਰਦਾਸ ਹੈ, ਕਰੋ ਕਿਰਪਾ ਕਰੁਣਾ ਪਤੇ। ਕਰੁਣਾ ਦਾ ਭਾਵ ਹੁੰਦਾ ਹੈ ਦਇਆ ਮਿਹਰ, ਪਤੇ ਦਾ ਭਾਵ ਹੈ ਪਤੀ ਮਾਲਕ। ਹੇ ਦਇਆ ਦੇ ਮਾਲਕ, ਦਇਆ ਦੇ ਸੋਮੇ, ਮਿਹਰ ਦੇ ਸੋਮੇ ਵਾਹਿਗੁਰੂ ਜੀ, ਕਰੋ ਕਿਰਪਾ, ਮੇਰੇ 'ਤੇ ਵੀ ਕਿਰਪਾ ਕਰ ਦੇਵੋ, ਮੇਰੇ 'ਤੇ ਵੀ ਰਹਿਮਤ ਕਰ ਦੇਵੋ। ਤੇਰੇ ਹਰ ਗੁਣ ਗਾਓ, ਕਿ ਮੈਨੂੰ ਇਹ ਦਾਤ ਦੇਵੋ ਕਿ ਮੈਂ ਸਦਾ ਹੀ ਤੁਹਾਡੇ ਗੁਣ ਗਾਉਂਦਾ ਰਹਾਂ, ਇਹ ਵਿਕਾਰਾਂ ਵਾਲੇ ਪਾਸੇ ਨਾ ਮੈਂ ਜਾਵਾਂ, ਬਰਿਆਈਆਂ ਵਾਲੇ ਪਾਸੇ ਨਾ ਜਾਵਾਂ। ਮੇਰੀ ਤੇਰੇ ਦਰ 'ਤੇ ਅਰਦਾਸ ਹੈ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓਏ। ਅਤੇ ਇੱਥੇ ਵੀ ਫਿਰ ਸਤਿਗੁਰੂ ਜੀ ਅਰਦਾਸ ਕਰਦੇ, ਕਿਰਪ ਕਰੋ ਕਿਰਪਾ ਕਰੁਣਾ ਪਤੇ, ਦਇਆ ਦੇ ਸੋਮੇ ਦਿਆਲੂ ਪਰਮਾਤਮਾ ਜੀ, ਮੇਰੇ 'ਤੇ ਕਿਰਪਾ ਕਰੋ, ਤੇਰੇ ਹਰ ਗੁਣ ਗਾਓ, ਇਹ ਮਿਹਰ ਕਰੋ, ਇਹ ਦਾਤ ਮੇਰੀ ਝੋਲੀ ਵਿੱਚ ਭਗਤੀ ਦੀ ਪਾ ਦੇਵੋ, ਕਿ ਮੈਂ ਦਿਨ ਰਾਤ ਤੁਹਾਡੇ ਗੁਣ ਗਾਉਂਦਾ ਰਵਾਂ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਅਤੇ ਮੇਰੀ ਵੀ ਨਾਨਕ ਦੀ ਤੁਹਾਡੇ ਦਰ 'ਤੇ ਬੇਨਤੀ ਹੈ ਕਿ ਮੈਨੂੰ ਵੀ ਸਾਧ ਸੰਗਤ ਮਿਲ ਜਾਵੇ, ਉਹਦੇ ਵਿੱਚ ਮੈਂ ਵੀ ਲੀਨ ਹੋ ਕੇ ਤੁਹਾਡੇ ਗੁਣਾਂ ਨੂੰ ਗਾ ਕੇ ਆਪਣੇ ਜੀਵਨ ਨੂੰ ਸਵਾਰ ਸਕਾਂ। ਕਿਉਂਕਿ ਸੰਸਾਰ ਜਿਸ ਹੋੜ ਦੇ ਵਿੱਚ ਪਿਆ ਹੋਇਆ ਏ, ਇਹ ਪਰਮਾਤਮਾ ਤੋਂ ਦੂਰ ਲਿਜਾਣ ਵਾਲੇ ਹੈ, ਅਤੇ ਤੁਹਾਡਾ ਦਰ ਜਿਹੜਾ ਏ ਇਹ ਡੁੱਬਿਆਂ ਹੋਇਆਂ ਨੂੰ ਤਾਰਨ ਵਾਲਾ ਹੈ। ਇਸ ਕਰਕੇ ਸਾਧ ਸੰਗਤ ਦੇ ਰਾਹੀਂ ਗੁਰੂ ਬਾਣੀ ਗੁਰੂ ਸ਼ਬਦ ਦੇ ਦੁਆਰਾ ਵਾਹਿਗੁਰੂ ਜੀ ਮੇਰਾ ਵੀ ਉਧਾਰ ਹੋ ਜਾਵੇ, ਮੈਂ ਇਸ ਕਰਕੇ ਤੁਹਾਡੇ ਨਾਮ ਦੀ ਦਾਤ ਮੰਗਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ।

ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਣਹਦ ਤੂਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਜੇਵੜਿਆ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ